ਅਰਦਾਸ ਕਰਨ ਲਈ ਪਹਿਲੇ ਖੜੇ ਹੋ ਜਾਣਾ, ਕਿਉਂਕਿ ਇਹ ਪਹਿਲੀ ਗੱਲ ਹੈ। ਮਾਲਕ ਨੂੰ ਕੋਈ ਗੱਲ ਸੁਣਾਣੀ ਹੈ, ਖੜੇ ਹੋ ਕੇ ਖੜੇ ਹੋ ਗਏ। ਅਸੀਂ ਦੋਹਰਾ ਭਰਨੇ ਆ, ਤੂੰ ਠਾਕਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ, ਕਈ ਸੇਹੀ ਪੜ ਜਾਂਦੇ ਨੇ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਸਾਡੀ ਜ਼ਬਾਨ ਤੇ ਲਫ਼ ਚੜਿਆ ਤੁਮਰੀ ਗਤ ਮਿਤ ਤੁਮਰੀ ਜਾਣੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ, ਸਾਵਧਾਨ ਹੋ ਜਾਣਾ। ਦੋਹਰਾ ਇਸ ਲਈ ਹੈ ਕਿ ਅਸੀਂ ਸਾਵਧਾਨ ਹੋ ਜਾਈਏ, ਅਰਦਾਸ ਕਰਨ ਵਾਸਤੇ ਖੜੇ ਹੋ ਜਾਈਏ। ਹੁਣ ਜਿਸ ਵੇਲੇ ਅਸੀਂ ਖੜੇ ਹੋ ਜਾਂਦੇ ਹਾਂ, ਅਗਲੀ ਗੱਲ ਦੂਸਰੀ ਸਤਿਗੁਰੂ ਜਾਣਦੇ ਨੇ, ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਇਆਣੇ ਰਾਸ। ਦੋਏ ਕਰ ਕਰ ਕਹਿੰਦੇ ਨੇ ਹੱਥਾਂ ਨੂੰ, ਆਪਾਂ ਦੋਵੇਂ ਹੱਥ ਜੋੜ ਲੈਣੇ ਨੇ ਤੇ ਮਾਲਕ ਅੱਗੇ ਖੜੇ ਹੋ ਜਾਣਾ। ਇੱਥੇ ਬਸ ਨਹੀਂ ਹੈ ਕਿ ਖੜੇ ਹੋ ਗਏ ਹੱਥ ਜੋੜ ਲੈ ਅਰਦਾਸ ਹੋ ਗਈ, ਨਹੀਂ। ਤੀਸਰੀ ਗੱਲ ਬੜੀ ਕਮਾਲ ਦੀ ਹੈ।

ਜਿਸ ਵੇਲੇ ਅਰਦਾਸ ਕਰਨੀ ਹੈ ਨਾ, ਮਨ ਨੂੰ ਇਹ ਯਕੀਨ ਹੋ ਜਾਏ ਕਿ ਉਹ ਹੈ, ਉਹ ਹੈ। ਕੌਣ? ਉਹ ਪਰਮਾਤਮਾ ਜਿਹਨੂੰ ਮੈਂ ਅਰਦਾਸ ਸੁਣਾ ਰਿਹਾ ਹੈ। ਹਜ਼ੂਰ ਖਿਮਾ ਕਰਨਾ, ਪਹਿਲੀ ਗੱਲ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੀ ਨਹੀਂ। ਉਹ ਭਾਈ ਜਿਹਨੂੰ ਅਰਦਾਸ ਸੁਣਾ ਰਹੇ ਹੋ, ਜੇ ਤੁਹਾਨੂੰ ਉੱਤੇ ਵਿਸ਼ਵਾਸ ਹੀ ਨਹੀਂ ਹੈ ਤੇ ਕੌਣ ਸੁਣੇਗਾ? ਕਿਹਦੇ ਅੱਗੇ ਅਰਦਾਸ ਕਰ ਰਹੇ ਹੋ? ਹੈ ਹਜ਼ੂਰ, ਉਹ ਹਜ਼ੂਰ ਹਾਜ਼ਰ ਨਾਜ਼ਰ ਹੈ। ਫਿਰ ਅਗਲੀ ਗੱਲ, ਹਾਜ਼ਰ ਅਰਦਾਸ, ਅਰਦਾਸ ਕਰਨ ਵਾਲਾ ਹਾਜ਼ਰ ਹੋਵੇ। ਸਾਡੀ ਅਰਦਾਸ ਕਬੂਲ ਕਿਉਂ ਨਹੀਂ ਹੁੰਦੀ? ਪਹਿਲੀ ਗੱਲ, ਸਾਨੂੰ ਯਕੀਨ ਨਹੀਂ ਹੁੰਦਾ, ਤੇ ਦੂਜੀ ਗੱਲ, ਅਰਦਾਸ ਕਰਨ ਵਾਲਾ ਹਾਜ਼ਰ ਹੀ ਨਹੀਂ ਹੁੰਦਾ। ਜਦੋਂ ਅਰਦਾਸ ਕਰਨ ਵਾਲਾ ਹਾਜ਼ਰ ਨਹੀਂ ਤੇ ਕੌਣ ਸੁਣੇ ਬਹਿ ਕੇ? ਧਿਆਨ ਦੇਣਾ ਇਹ ਗੁਰਮਤ ਦੀਆਂ ਗੱਲਾਂ ਨੇ। ਤੇ ਜਦ ਤੱਕ ਅਸੀਂ ਇਹਨੂੰ ਮਨ ਚ ਨਹੀਂ ਵਸਾਉਂਦੇ, ਗੁਰੂ ਤੇ ਸ਼ਿਕਵਾ ਨਾ ਕਰਨਾ। ਗੁਰੂ ਵਿੱਚ ਕਮੀ ਨਹੀਂ ਹੈ, ਸਾਡੇ ਵਿੱਚ ਕਮੀ ਹੋ ਸਕਦੀ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਉਹ ਹਾਜ਼ਰ ਨਾਜ਼ਰ ਹੈ, ਉਹਦੇ ਅੱਗੇ ਹਾਜ਼ਰ ਹੋ ਕੇ ਅਰਦਾਸ ਕਰੀਏ। ਹੁਣ ਹਾਜ਼ਰ ਕਿਵੇਂ ਹੋਈਏ? ਐਡੀ ਲੰਬੀ ਲਿਸਟ ਤੇ ਸਾਡੇ ਹੱਥ ਵਿੱਚ ਫੜੀ ਹੁੰਦੀ ਹੈ। ਅੱਜ ਇੱਕ 5 ਸਾਲ ਦਾ ਬੱਚਾ ਮੇਰੇ ਪਾਸ ਆਇਆ, ਉਹਨੇ ਮੇਰੇ ਅੱਗੇ ਸਵਾਲ ਕੀਤਾ। ਕਹਿੰਦਾ, ਭਾਈ ਸਾਹਿਬ, ਇੱਕ ਪਾਸੇ ਤੁਸੀਂ ਕਹਿੰਦੇ ਹੋ ਸਤਿਗੁਰ ਹਾਜ਼ਰ ਨਾਜ਼ਰ ਨੇ, ਗੁਰੂ ਅੰਤਰਜਾਮੀ ਨੇ, ਗੁਰੂ ਸਭ ਕੁਝ ਜਾਣਦੇ ਨੇ, ਕਰਨ ਕਰਾਉਣ ਵਾਲੇ ਸਭ ਕੁਝ ਪਰਮਾਤਮਾ ਨੇ। ਕਹਿੰਦਾ ਜੀ, ਸਭ ਕੁਝ ਉਹ ਕਰਨ ਵਾਲੇ ਨੇ ਤੇ ਫਿਰ ਉਹਨੂੰ ਨਾਂ ਕਿਉਂ ਸੁਣਾਉਂਦੇ ਹੋ? ਉਹਦੇ ਅੱਗੇ ਏਡੀ ਲੰਬੀ ਲਿਸਟ ਕਿਉਂ ਰੱਖਦੇ ਹੋ? ਕੀ ਕਾਰਨ ਹੈ? ਇੱਕ 5 ਸਾਲ ਦਾ ਬੱਚਾ ਅੱਜ ਸਵਾਲ ਕਰ ਰਿਹਾ ਹੈ। ਔਰ ਯਕੀਨ ਜਾਣਨਾ, ਇਹਨਾਂ ਬੱਚਿਆਂ ਨੇ ਜਿਸ ਵੇਲੇ ਤੁਹਾਡੇ ਅੱਗੇ ਐਸੇ ਐਸੇ ਸਵਾਲ ਕੀਤੇ, ਤੁਹਾਡੇ ਕੋਲ ਜਵਾਬ ਕੋਈ ਨਹੀਂ ਜੇ ਆਉਣਾ। ਅੱਜ ਵੀ ਸੁਧਰ ਜਾਓ, ਇਸ ਗੱਲ ਨੂੰ ਧਿਆਨ ਵਿੱਚ ਲੈ ਆਓ ਕਿ ਗੁਰੂ ਘਰ ਕਿਸ ਕਿਸ ਚੀਜ਼ ਦੀ ਲੋੜ ਹੈ। ਹੁਣ ਕਹਿੰਦੇ ਨੇ ਹਾਜ਼ਰ ਕਿਵੇਂ ਹੋਈਏ? ਐਡੀ ਲੰਬੀ ਲਿਸਟ ਹੁੰਦੀ ਹੈ, ਪਹਿਲੇ ਸਾਡਾ ਧਿਆਨ ਲਿਸਟ ਵੱਲ ਜਾਂਦਾ, ਫਿਰ ਅਸੀਂ ਕਹਿੰਦੇ ਹਾਂ ਭਾਈ ਜੀ, ਸ਼ਹੀਦਾਂ ਦੇ ਨਾਂ ਭਾਵੇਂ ਰਹਿ ਜਾਣ, ਪੰਨਾ ਪਿਆਰਿਆਂ ਦੇ ਨਾਂ ਰਹਿ ਜਾਣ, ਅਰਦਾਸ ਵਿੱਚੋਂ ਭਾਵੇਂ ਜਿਹੜੀ ਮਰਜ਼ੀ ਤੁੱਕ ਰਹਿ ਜਾਏ, ਇਸ ਲਿਸਟ ਵਿੱਚੋਂ ਕੋਈ ਨਾਂ ਨਾ ਰਹਿਣ ਦੇਣਾ, ਸਾਰੇ ਪੜਿਓ। ਜਿਸ ਲਈ ਸਮੇਂ ਦੀ ਬਹੁਤ ਲੋੜ ਸੀ, ਪਰ ਸਟੇਜ ਵੱਲੋਂ ਸਮਾਂ ਮੈਨੂੰ ਪੂਰਾ ਨਹੀਂ ਮਿਲਿਆ, ਇਸ ਦਾ ਮੇਰਾ ਗਿਲਾ ਤੁਹਾਡੇ ਤੇ ਜ਼ਰੂਰ ਰਹੇਗਾ, ਕਿਉਂਕਿ 11:10 ਤੇ ਮੈਂ ਆਰੰਭ ਕੀਤਾ ਤੇ 11:15 ਮੈਂ ਸਮਾਪਤੀ ਕਰ ਦੇਣੀ ਹੈ। ਮੇਰੀ ਆਦਤ ਹੈ, ਮੈਂ ਆਪਣੇ ਸਮੇਂ ਦੀ ਕਦੀ ਉਲੰਘਣਾ ਨਹੀਂ ਕੀਤੀ। ਤੇ ਲਾਈਟ ਜੋ 5 ਮਿੰਟ ਪਹਿਲੇ ਬਾਲੀ ਜਾਣੀ ਹੈ ਉਹ ਬਲ ਚੁੱਕੀ ਹੈ। ਇੰਡੀਆ ਵਿੱਚ ਤੇ ਮੈਂ ਲਾਈਟ ਵੀ ਨਹੀਂ ਬਲਣ ਦਿੰਦਾ, ਕਿਉਂਕਿ ਮੇਰੀ ਆਦਤ ਹੈ, ਸਮੇਂ ਦੀ ਉਲੰਘਣਾ ਨਹੀਂ ਕਰਨੀ। ਸੋ ਆਓ ਮੈਂ ਇਸ ਪਾਸੇ ਨਾ ਜਾਵਾਂ, ਮੈਂ ਅਰਦਾਸ ਦਾ ਪ੍ਰਕਰਨ ਸਮਾਪਤ ਕਰਾਂ ਕਿ ਸਾਡੇ ਵਿੱਚ ਕਮੀ ਕੀ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਹੁਣ ਅਸੀਂ ਹਾਜ਼ਰ ਤੇ ਹੈ ਨਹੀਂ, ਅਰਦਾਸ ਕਿਵੇਂ ਹੋਵੇ? ਅਰਦਾਸ ਹੋ ਜਾਂਦੀ ਹੈ 15-20 ਮਿੰਟ ਦੀ, ਤੇ ਜਿੱਥੇ 1 ਮਿੰਟ ਮਨ ਨਹੀਂ ਇਕਾਗਰ ਰਹਿੰਦਾ ਤੇ 20 ਮਿੰਟ ਕਿੱਥੇ ਖਲੋਏਗਾ? ਇਹਦਾ ਮਤਲਬ ਅਸੀਂ ਹਾਜ਼ਰ ਨਾ ਹੋ ਸਕੇ, ਇੱਥੋਂ ਹੀ ਸਾਡੇ ਵਿੱਚ ਕਮੀ ਆ ਗਈ। ਅੱਗੇ ਚੱਲੀਏ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇਰੇ ਜੀ ਦੀ ਕੋਈ ਵੀ ਬਿਰਥਾ ਹੈ, ਤੂੰ ਆਪਣੇ ਗੁਰੂ ਅੱਗੇ ਅਰਦਾਸ ਕਰ। ਅਰਦਾਸ ਕਿਵੇਂ ਕਰਨੀ ਹੈ? ਛੋਡ ਸਿਆਨ ਪਸਗਲ ਮਨ ਤਨ ਅਰਪ ਧਰ। ਛੋਡ ਸਿਆਨ ਪਸਗਲ ਮਨ ਤਨ ਅਰਪ ਧਰ। ਹੁਣ ਪੁੱਛੀਏ ਆਪਣੇ ਮਨ ਕੋਲੋਂ, ਕਦੀ ਤੂੰ ਆਪਣਾ ਮਨ ਗੁਰੂ ਨੂੰ ਦਿੱਤਾ? ਕਦੀ ਇਹਦੇ ਆਪਣਾ ਤਨ ਗੁਰੂ ਦੇ ਅਰਪਣ ਕੀਤਾ ਈ? ਕਦੀ ਆਪਣੇ ਧਨ ਨੂੰ ਗੁਰੂ ਦਾ ਸਮਝਿਆ ਈ? ਬਿਲਕੁਲ ਨਹੀਂ। ਕਿਤੇ ਖਿਆਲ ਆ ਜਾਏ ਮਨ ਚ, ਕਹਿ ਦਿੰਦਾ ਮਨ ਵੀ ਤੇਰਾ, ਧਨ ਵੀ ਤੇਰਾ, ਤਨ ਵੀ ਤੇਰਾ, ਪਰ ਕਬਜ਼ਾ ਮੇਰਾ, ਇਹ ਨਹੀਂ ਛੱਡਣਾ, ਇਹ ਸਾਡਾ ਹੀ ਰਹਿਣਾ ਚਾਹੀਦਾ। ਹੁਣ ਧਿਆਨ ਦੇਣਾ, ਜਦ ਮਨ ਹੀ ਗੁਰੂ ਨੂੰ ਨਹੀਂ ਦਿੱਤਾ, ਅਰਦਾਸ ਕਿੱਥੋਂ ਕਬੂਲ ਹੋ? ਸਤਿਗੁਰੂ ਜੀ ਕਹਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਧਿਆਨ ਦੇਣਾ, ਆਲਸੀ ਕਦੀ ਤਨ ਨਹੀਂ ਦੇ ਸਕਦਾ, ਹੰਕਾਰੀ ਕਦੀ ਮਨ ਨਹੀਂ ਦੇ ਸਕਦਾ, ਤੇ ਸ਼ੂਮ ਕਦੀ ਤਨ ਨਹੀਂ ਦੇ ਸਕਦਾ। ਤੇ ਸਾਹਿਬ ਜੀ, ਜੇ ਤਿੰਨੇ ਚੀਜ਼ਾਂ ਕੋਈ ਦੇਈ ਦੇਵੇ ਫਿਰ ਅਰਦਾਸ ਕਬੂਲ ਹੋ ਜਾਏਗੀ? ਸਾਹਿਬ ਕਹਿੰਦੇ ਨਹੀਂ, ਹੁਕਮ ਮੰਨੀਏ ਪਾਈਏ।
ਜਦ ਤੱਕ ਹੁਕਮ ਨਹੀਂ ਮੰਨਦਾ ਤਦ ਤੱਕ ਗੱਲ ਨਹੀਂ ਬਣਦੀ। ਕਹਿੰਦੇ ਨੇ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਅਗਰ ਜੇ ਇਸ ਚੀਜ਼ ਨੂੰ ਤੂੰ ਮਨ ਚ ਵਸਾ ਕੇ ਅਰਦਾਸ ਕਰੇ ਫਿਰ ਕੀ ਹੋਵੇਗਾ? ਬਿਰਥ

0: ਆਕਾਸ਼।
1: ਫਿਰ ਜਨ ਦੀ ਅਰਦਾਸ ਕਦੀ ਬਿਰਥੀ ਨਹੀਂ ਹੋ ਸਕਦੀ, ਇਹ ਨਿਸ਼ਚਾ ਅੱਜ ਆਪਾਂ ਰੱਖ ਲਈਏ, ਕਿਉਂਕਿ ਸਾਰੀ ਗੱਲ ਨਿਸ਼ਚੇ ਦੀ ਹੈ। ਜਦ ਤੱਕ ਸਾਨੂੰ ਗੁਰੂ ਤੇ ਨਿਸ਼ਚਾ ਵਿਸ਼ਵਾਸ ਨਹੀਂ ਹੈ ਤੇ ਖਿਮਾ ਕਰਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ। ਕੁਝ ਗੱਲਾਂ ਰਹਿ ਗਈਆਂ ਨੇ, ਮੈਂ ਸਵੇਰ ਦੇ ਦੀਵਾਨ ਅੰਦਰ ਕੋਸ਼ਿਸ਼ ਕਰਾਂਗਾ ਕਿ ਇਹਨਾਂ ਗੱਲਾਂ ਨੂੰ ਮੈਂ ਤੁਹਾਡੇ ਸਮਕਸ਼ ਜ਼ਰੂਰ ਰੱਖਾਂ, ਕਿਉਂਕਿ ਇਹ ਜੋ ਅਰਦਾਸ ਦਾ ਟਾਪਿਕ ਹੈ ਬਹੁਤ ਲੰਬਾ ਹੈ ਤੇ ਅਰਦਾਸ ਵਿੱਚ ਕਿਹੜੇ ਕਿਹੜੀਆਂ ਗੱਲਾਂ, ਕਿਹੜੇ ਕਿਹੜੇ ਬਚਨ ਜਾਂ ਕਿਹੜੇ ਕਿਹੜੇ ਇਤਿਹਾਸ ਦੀਆਂ ਉਹ ਗੱਲਾਂ ਦੁਹਰਾਈਆਂ ਜਾਣੀਆਂ ਚਾਹੀਦੀਆਂ ਨੇ, ਉਹ ਤੇ ਭਾਈ ਪੂਰੀ ਅਰਦਾਸ ਸੁਣਾ ਕੇ ਹੀ ਦੱਸਿਆ ਜਾ ਸਕਦਾ ਹੈ। ਸਮਾਂ ਸਮਾਪਤ ਹੈ, ਆਓ ਕੋਈ ਰਸਨਾਵਾਂ ਜੀ ਨਾਰਾਏ ਸਾਰੇ ਮਿਲ ਕੇ ਆਖੋ।

ਪਹਿਲਾ ਮਾਰਗ ਪਹਿਲਾ ਰਸਤਾ ਪਹਿਲੀ ਜੁਗਤ। ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ, ਕਦੀ ਮੱਛੀ ਨੂੰ ਵੇਖ ਲੈ, ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ, ਉਹਦਾ ਜੀਵਨ ਹੀ ਪਾਣੀ ਹੈ। ਇੱਕ ਖਿਨ ਵੀ ਨਾ ਧੀਰੇ ਇੱਕ ਪਲ, ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ। ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ, ਇਦਾਂ ਦਾ ਸੁਨੇਹ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ। ਸਾਹਿਬ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾਵਾਂ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਪੈਂਦਾ ਹੋਇਆ ਮੀਂਹ ਕਿਤਨਾ ਸੁਹਾਵਣਾ ਲੱਗਦਾ ਹੈ ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀ ਐਸਾ ਸੁਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਛੱਤਾਂ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਹੇ ਨਿਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨੇ।

ਪਿਆਰਿਆ ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ।

ਜਿਹਨੂੰ ਗੁਰੂ ਪੂਰਾ ਮਿਲ ਗਿਆ। ਸੰਤ ਅਤਰ ਸਿੰਘ ਮਸਤਵਾਣੇ ਵਾਲੇ ਬੈਠੇ ਸੀ ਜਵਾਨ ਚ, ਕੋਈ ਸ਼ਖਸ ਕੁਝ ਬੋਲ ਕੇ ਹਟਿਆ, ਵਿੱਚੋਂ ਕੋਈ ਦੂਸਰਾ ਬੋਲ ਪਿਆ, ਕਹਿਣ ਲੱਗਾ ਮਹਾਂਪੁਰਸ਼ੋ ਇਹਨੇ ਬੋਲਣ ਵੇਲੇ ਫਲਾਣੀ ਗਲਤੀ

ਹਰ ਵੇਲੇ ਭੁੱਲਣ ਹਾਰੇ ਉਹ ਹਰ ਵੇਲੇ ਬਖਸ਼ਣ ਹਾਰੇ ਆਖੋ ਸਤਨਾਮ ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾ ਅਸੀਂ ਦੁਨਿਆਵੀ ਜੀਵਨ ਦੋਹਰੇ ਹਾਂ ਭੁੱਲਣ ਹਾਰੇ ਹਾਂ ਪਰ ਗੁਰੂ ਪੂਰਾ ਮਿਲਿਆ ਹੋਵੇ ਤੇ ਜੋ ਘਾਟ ਵਾਰ ਉਹ ਆਪਣੀ ਬਖਸ਼ਿਸ਼ ਦੇ ਖਾਤੇ ਚੋਂ ਪੂਰੀ ਕਰ ਦਿੰਦਾ ਬਾਬਾ ਈਸ਼ਰ

ਇਹ ਨਹੀਂ ਸੀ ਕਹਿੰਦੇ ਜੋ ਜੀ ਆਵੇ ਸੋ ਰਾਜੀ ਜਾਵੇ ਜਾਵੇ, ਥੋੜਾ ਹੋਰ ਪਿਆਰ ਕਰਦੇ ਸੀ, ਕਹਿੰਦੇ ਜੋ ਜੀ ਆਵੇ ਤੁਹਾਡੀ ਮਿਹਰ ਦਾ ਸਦਕਾ ਰਾਜੀ ਜਾਵੇ। ਤੁਹਾਡੀ ਮਿਹਰ ਦਾ ਅਸੀਂ ਦੁਨਿਆਵੀ ਜੀਵਨ ਦੂਰੇ ਹਾਂ, ਭੁੱਲਣ ਹਾਰੇ ਹਾਂ, ਜਦੋਂ ਉਹ ਆਪਣੀ ਮਿਹਰ ਕਰ ਦਿੰਦਾ ਤੇ ਸਾਰੀਆਂ ਘਾਟਾਂ ਪੂਰੀਆਂ। ਮੇਰੇ ਸਮੇਤ ਸਾਰੇ ਮਾਣ ਕਰਿਓ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਧੀਆਂ ਕਹਾਉਣ ਦਾ ਮਾਣ ਪ੍ਰਾਪਤ ਹੈ। ਉਸ ਮਾਣ ਨਾਲ ਕਹੀਏ

ਸੋਚਦਾ ਰਹਿ ਜਾ ਕਿ ਦੁਨੀਆਂ ਦੀ ਕੋਈ ਵਸਤੂ ਨਹੀਂ ਬਾਬਾ ਦੀਪ ਸਿੰਘ ਦੇ ਦਰ ਤੋਂ ਜਿਹਦੀ ਝੋਲੀ ਨਾ ਭਰੇ। ਫਿਰ ਸੋਚਦਾ ਵਾਂ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਇੱਕ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖ ਹੋ, ਧਿਆਨ ਦੇਣਾ। ਉਹ ਗੁਰੂ ਕਿੰਨਾ ਕੁ ਪੂਰਾ ਸਮਰੱਥ ਹੋਏਗਾ ਜਿਹਨੇ ਇੱਕ ਸਿੱਖ ਨੂੰ ਇੰਨਾ ਕੁਝ ਆਖ ਸਕਣਾ। ਬਾਬਾ ਦੀਪ ਸਿੰਘ ਜੀ ਨੇ ਕਲਗੀ ਵਾਲੇ ਪਾਤਸ਼ਾਹ ਦੇ ਮੁਬਾਰਕ ਹੱਥਾਂ ਚੋਂ ਅੰਮ੍ਰਿਤ ਛਕਿਆ। ਜਤ ਸੱਤ ਤੇ ਪਹਿਰਾ ਦਿੱਤਾ, ਸੱਚ ਤੇ ਪਹਿਰਾ ਦਿੱਤਾ, ਗੁਰੂ ਦੀ ਚਾਲ ਤੇ

ਖਰਕਾ ਕੋਈ ਦੁਨੀਆਂ ਦਾ ਕਾਰਜ ਨਹੀਂ ਜਿਹਨੂੰ ਗੁਰੂ ਗੋਬਿੰਦ ਸਿੰਘ ਕਰਨ ਵਿੱਚ ਸਮਰੱਥ ਨਹੀਂ ਕਾਜ ਨੇ ਹਰ ਕਾ

ਸਿੱਖ ਹੋ ਕੇ ਤੇ ਹੁਣ ਗਾਉਣੇ ਮਾਣ ਕਰਨਾ ਇੱਕ ਹਿੰਦੂ ਆਰੀਆ ਸਮਾਜੀ ਲਾਲਾ ਦੌਲਤ ਰਾਮ ਉਹ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੜ੍ਹਿਆ ਕਹਿੰਦੇ ਲੱਖਾਂ ਦਾ ਕੱਟ ਸੀ ਜਦੋਂ ਮਾਈਕ ਦੇ ਉੱਤੇ ਲਾਲਾ ਦੌਲਤ ਰਾਮ ਜੀ ਨੂੰ ਸਮਾਂ ਮਿਲਿਆ ਤੇ ਕਹਿਣਗੇ ਅੱਜ ਜਿਹੜਾ ਲੱਖਾਂ ਦਾ ਕੱਟ

ਜੁਗਾ ਜੁਗੰਤਰ ਖਾਈ ਖਾਏ ਜੁਗਾਂ ਜੁਗੰਤਰਾਂ ਤੋਂ ਅਸੀਂ ਸਾਹਿਬ ਕੋਲੋਂ ਲੈਂਦੇ ਹੋਏ ਉਹਦੀਆਂ ਦਿੱਤੀਆਂ ਦਾਤਾਂ ਲੈ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਾਂ ਕਿਉਂਕਿ ਉਹ ਸਾਹਿਬ ਜੋ ਹੈ ਉਹ ਨਿਤ ਨਵਾਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਗਾਉਂਦਿਆਂ ਹੋਇਆਂ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਨਿਤ ਨਵਾਂ ਹੈ।

ਜਦੋਂ ਸਿੱਧ ਮੰਡਲੀ ਵਿੱਚ ਪਹੁੰਚੇ ਤਾਂ ਸਿੱਧਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੱਸੋ ਉਹ ਸਾਹਿਬ ਕੈਸਾ ਹੈ ਔਰ ਉਹਦੀ ਸਾਹਿਬੀ ਕੈਸੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਚਾ ਸਾਹਿਬ ਸਾਚ ਨਾ ਹੈ, ਉਹ ਸਾਹਿਬ ਸੱਚਾ ਹੈ ਔਰ ਉਸਦਾ ਨਾਮ ਵੀ ਸੱਚਾ ਹੈ। ਸਾਚਾ ਸਾਹਿਬ ਸਾਚ ਨਾ ਹੈ, ਪਾਖਿਆਂ ਪਾਓ ਅਪਾਰ, ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ। ਤਾਂ ਸਿੱਧਾਂ ਨੇ ਬੇਨਤੀ ਕੀਤੀ, ਫਿਰ ਐਸੇ ਵੱਡੇ ਸਾਹਿਬ ਦੇ ਕੋਲ ਜਦੋਂ ਜਾਈਏ ਤਾਂ ਉਹਦੇ ਅੱਗੇ ਭੇਟਾ ਕੀ ਰੱਖੀਏ। ਅੱਜ ਸੰਸਾਰ ਦੇ ਪਦਾਰਥਾਂ ਵਿੱਚੋਂ ਉਹਦੇ ਅੱਗੇ ਕੁਝ ਪਦਾਰਥ, ਧਨ ਦੌਲਤ ਕੁਝ ਰੱਖ ਦਿੱਤਾ ਤਾਂ ਕੀ ਰੱਖਿਆ। ਉਹਦੀਆਂ ਦਾਤਾਂ ਵਿੱਚੋਂ ਜੇ ਕੁਝ ਥੋੜੀ ਜਿਹੀ ਦਾਤ, ਥੋੜੀ ਜਿਹੀ ਵਸਤ ਉਹਦੇ ਅੱਗੇ ਰੱਖ ਦਿੱਤੀ ਤਾਂ ਕਿਆ ਉਹ ਪ੍ਰਸੰਨ ਹੋਵੇਗਾ। ਉਹ ਸੱਚੇ ਸਾਹਿਬ ਦੇ ਹਜ਼ੂਰੀ ਜਦੋਂ ਜਾਈਏ ਤਾਂ ਭੇਟਾ ਕੀ ਰੱਖੀਏ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧਾਂ ਨੇ ਜਦੋਂ ਇਹ ਪੁੱਛਿਆ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਸਾਹਿਬ ਜੀ ਕਹਿਣ ਲੱਗੇ, ਇਹ ਪੁੱਛਦੇ ਹੋ ਕਿ ਉਸ ਸੱਚੇ ਸਾਹਿਬ ਦੇ ਹਜ਼ੂਰ ਕੀ ਰੱਖੀਏ, ਤਾਂ ਫੇਰ ਕੇ ਅੱਗੇ ਰੱਖੀਏ ਜਿੱਤ ਦਿਸ, ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੋਹ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ। ਸਾਹਿਬ ਜੀ ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜੇ ਉਸ ਮਾਲਕ ਦੀ ਹਜ਼ੂਰੀ ਵਿੱਚ ਜਾਓ, ਸੱਚੇ ਸਾਹਿਬ ਦੇ ਕੋਲ ਜਾਓ ਤਾਂ ਬਈ ਉਹ ਤਾਂ ਇੱਕ ਸਿਫਤ ਸਲਾਹ ਪਸੰਦ ਕਰਦਾ ਹੈ ਔਰ ਜੋ ਵੀ ਉਸਦਾ ਗੁਣ ਗਾਉਂਦਾ ਹੈ, ਉਸ ਗੁਣ ਗਾਉਣ ਵਾਲੇ ਵੱਲ ਉਸ ਪਰਮੇਸ਼ਵਰ ਦਾ ਮੁਖ ਹੋ ਜਾਂਦਾ ਹੈ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਉਹ ਸਾਹਿਬ ਸਦਾ ਨਿਤ ਨਵਾਂ ਹੈ ਔਰ ਸੰਸਾਰ ਉਹਦੇ ਕੋਲੋਂ ਦਾਤਾਂ ਲੈ ਕੇ ਖਾ ਰਿਹਾ ਹੈ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਵੇ। ਸੱਚ ਕਦੇ ਪੁਰਾਣਾ ਨਹੀਂ ਹੁੰਦਾ ਔਰ ਪਰਮੇਸ਼ਵਰ ਦਾ ਨਾਮ ਕਦੇ ਮੈਲਾ ਨਹੀਂ ਹੁੰਦਾ। ਸਾਧ ਸੰਗਤ ਬੋਲੋ ਸ੍ਰੀ, ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਤ ਨਵੀਂ ਬਾਣੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਿਤ ਨਵੇਂ ਦਰਸ਼ਨ ਹਨ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਅਕਾਲ ਪੁਰਖ ਦੀ ਉਸਤਤ ਕਰ ਰਹੇ ਹਨ, ਸਾਨੂੰ ਜਾਚ ਸਿਖਾ ਰਹੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਉਣ ਵਾਲੀ ਪੀੜ੍ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਿਵੇਂ ਗਾਣੀ ਹੈ।

ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਹੇ ਵਾਹਿਗੁਰੂ ਮੈਨੂੰ ਬਲ ਦੇ ਮੈਨੂੰ ਸਮਰੱਥਾ ਦੇ ਕਿ ਮੈਂ ਇੱਕ ਤੇਰੀ ਸੇਵਾ ਕਰਾਂ ਸਭੇ ਸਾਕ ਕੁੜਾਵੇ ਡਿੱਠੇ ਪੱਲੇ ਟੈਂਡੇ ਲਾਗੇ ਸਿੱਖ ਦਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਤਿਆਗ ਕੇ ਕਿਸੇ ਹੋਰ ਪਾਸੇ ਜਾਵੇਗਾ ਕਿਸੇ ਦੇਵੀ ਦੇਵਤੇ ਵੱਲ ਹੋਰ ਕਿਸੇ ਦੀ ਆਸਾ ਮਨ ਵਿੱਚ ਰੱਖੇਗਾ ਕਬਰਾਂ ਨੂੰ ਜਾ ਕੇ ਪੂਜੇਗਾ ਮਣੀਆਂ ਮਸਾਣਾ ਵਿੱਚ ਜਾਏਗਾ ਆਖਿਆ ਜਿਵੇਂ ਬਛੜਾ ਆਪਣੇ ਗਊ ਆਪਣੀ ਗਊ ਮਾਂ ਦੇ ਥਣਾਂ ਨੂੰ ਛੱਡ ਕੇ ਦੂਸਰੀ ਗਊ ਦੇ ਥਣਾਂ ਤੇ ਜਾ ਕੇ ਜੇ ਦੁੱਧ ਮੰਗੇਗਾ ਤਾਂ ਉਸਨੂੰ ਕਦੇ ਉੱਥੋਂ ਦੁੱਧ ਨਹੀਂ ਮਿਲੇਗਾ ਲੱਤ ਹੀ ਮਿਲੇਗੀ ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰਦਾਸ ਜੀ ਕਹਿੰਦੇ ਹਨ ਇਸੇ ਤਰ੍ਹਾਂ ਜੇ ਆਪਣੇ ਗੁਰੂ ਦਾ ਓਟ ਆਸਰਾ ਛੱਡ ਕੇ ਜੇ ਦੂਸਰੇ ਕਿਸੇ ਪਾਸੇ ਜਾਵੇਗਾ ਤਾਂ ਭਾਈ ਕਦੇ ਪੂਰੀ ਨਹੀਂ ਪਵੇਗੀ ਤੇਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ ਜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਨੇ ਪੂਰੀ ਨਾ ਪਾਈ ਤਾਂ ਫਿਰ ਕੋਈ ਪਾ ਨਹੀਂ ਸਕਦਾ ਸਾਧ ਸੰਗਤ ਬੋਲੋ ਸ੍ਰੀ ਸਿੱਖ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸੇਵਾ ਕਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਸਾਰੀ ਸਾਰੀ ਰਾਤ ਨਾਮ ਜਪ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੋ ਕੇ ਬਾਬਾ ਨੰਦ ਸਿੰਘ ਜੀ ਨੇ ਨਾਮ ਜਪਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਨੂੰ ਪ੍ਰਗਟ ਕਰਕੇ ਦਰਸ਼ਨ ਕੀਤੇ ਸਾਧ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਸੇਵਾ ਕਰਕੇ ਹੀ ਗੁਰੂ ਨਾਨਕ ਦੇ ਕੋਲੋਂ ਬਖਸ਼ਿਸ਼ਾਂ ਲੈ ਗਏ ਗੁਰਤਾ ਗੱਦੀ ਲੈ ਗਏ ਗੁਰੂ ਨਾਨਕ ਦੇ ਘਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਹਦੀ ਮਨੋਕਾਮਨਾ ਪੂਰੀਆਂ ਹੋਈਆਂ ਜੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਸਾਧ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਦਿਨ ਰਾਤ ਫਿਰ ਉਹ ਦਿਨ ਆਇਆ ਜਦੋਂ ਗੁਰੂ ਨਾਨਕ ਨੇ ਆਪਣੇ ਹਿਰਦੇ ਨਾਲ ਲਾ ਕੇ ਆਖਿਆ ਲੈਣਿਆ ਭਾਈ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਇਸ ਵਾਸਤੇ ਅੱਜ ਤੋਂ ਆਪਣੇ ਅੰਗ ਨਾਲ ਲਾ ਕੇ ਗੁਰੂ ਨਾਨਕ ਨੇ ਲੈਣੇ ਨੂੰ ਅੰਗਤ ਕਰ ਦਿੱਤਾ ਆਪਣੀ ਜੋਤ ਗੁਰੂ ਅੰਗਦ ਦੇ ਹਿਰਦੇ ਵਿੱਚ ਰੱਖ ਦਿੱਤੀ ਤੇ ਆਖਿਆ ਹੁਣ ਤੂੰ ਖੰਡੂਰ ਵਿੱਚ ਜਾ ਕੇ ਸੰਗਤਾਂ ਨੂੰ ਨਾਮ ਜਪਾਓ ਗੁਰੂ ਅੰਗਦ ਦੇਵ ਜੀ ਖੰਡੂਰ ਦੀ ਧਰਤੀ ਤੇ ਬੈਠੇ ਹਰ ਵੇਲੇ ਇਹੀ ਅਰਦਾਸ ਕਰਮ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਗੁਰੂ ਨਾਨਕ ਜਦੋਂ ਦਾ ਮੈਂ ਤੈਨੂੰ ਵੇਖਿਆ ਤੇਰੀ ਸੇਵਾ ਕੀਤੀ ਹੈ ਹੁਣ ਮੈਨੂੰ ਅੱਖਾਂ ਵਿੱਚ ਹੋਰ ਕੋਈ ਜਚਦਾ ਹੀ ਨਹੀਂ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਾਹਿਬ ਜੀ ਉੱਥੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਨਾਲ ਕੀਰਤਨ ਨਾਲ ਜੋੜਦੇ ਹਨ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਗੁਰੂ ਅੰਗਦ ਦੇ ਪਾਤਸ਼ਾਹ ਖੰਡੂਰ ਦੀ ਧਰਤੀ ਤੇ ਬਹਿ ਕੇ ਦੀਵਾਨ ਸਜਾਇਆ ਇਹ ਸ਼ਬਦ ਗਾ ਰਹੇ ਸੇਵੀ ਸਾਹਿਬ ਆਪਣਾ ਵਰਨਾ ਜਾਚੋ ਕੋਏ ਤਾਂ ਭਾਈ ਬਾਲਾ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਕਿ ਮੈਂ ਵੇਖਾਂ ਉਹ ਕੌਣ ਪੁਰਖ ਹੈ ਜਿਸ ਨੇ ਗੁਰੂ ਨਾਨਕ ਨੂੰ ਵੀ ਜਿੱਤ ਲਿਆ ਹੈ ਜਿਸ ਨੇ ਗੁਰੂ ਨਾਨਕ ਦਾ ਹਿਰਦਾ ਜਿੱਤ ਲਿਆ ਹੈ ਜਦੋਂ ਭਾਈ ਬਾਲਾ ਜੀ ਆਏ ਦੀਵਾਨ ਵਿੱਚ ਸਾਹਿਬ ਜੀ ਸ਼ਬਦ ਨਾਲ ਗਾ ਗਾ ਕੇ ਝੂਮ ਰਹੇ ਔਰ ਜਿਸ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਅੱਖਾਂ ਖੁੱਲਦੀਆਂ ਸਨ ਭਾਈ ਬਾਲੇ ਤੇ ਜਾ ਪੈਂਦੀਆਂ ਸਾਹਿਬ ਜੀ ਨੇ ਥੋੜੀ ਦੇਰ ਬਾਅਦ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਭਾਈ ਕੌਣ ਹੈ ਕਿੱਥੋਂ ਆਇਆ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਗਰੀਬ ਨਿਵਾਜ ਮੇਰਾ ਨਾਮ ਭਾਈ ਬਾਲਾ ਹੈ ਔਰ ਮੈਂ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਹੈ
ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸੁਣਿਆ ਭਾਈ ਬਾਲਾ ਉੱਠ ਕੇ ਖੜੋ ਗਏ, ਹਿਰਦੇ ਨਾਲ ਲਾ ਲਿਆ, ਆਖਿਆ ਤੂੰ ਬਾਲਾ ਹੈ ਮੇਰੇ ਗੁਰੂ ਨਾਨਕ ਦਾ ਸਾਥੀ। ਕੋਲ ਬਿਠਾ ਲਿਆ, ਆਖਿਆ ਸੁਣਾ ਨਾ ਗੁਰੂ ਨਾਨਕ ਦੀਆਂ ਸਿਫਤਾਂ, ਗੁਰੂ ਨਾਨਕ ਦੀਆਂ ਸਾਖੀਆਂ। ਜਿਵੇਂ ਜਿਵੇਂ ਭਾਈ ਬਾਲਾ ਗੁਰੂ ਨਾਨਕ ਦੀਆਂ ਸਿਫਤਾਂ ਸਾਖੀਆਂ ਗਾਉਂਦਾ ਹੈ, ਗੁਰੂ ਅੰਗਦ ਦੇਵ ਪਾਤਸ਼ਾਹ ਦੇ ਨੈਣ ਕਟੋਰੇ ਵਸ ਰਹੇ ਹਨ। ਜਦੋਂ ਕੋਈ ਪ੍ਰੀਤਮ ਦੀ ਆਪਣੇ ਪਿਆਰੇ ਦੀ ਗੱਲ ਸੁਣਾਵੇ ਤਾਂ ਉਹਦੀ ਯਾਦ ਵਿੱਚ ਫਿਰ ਅੱਖਾਂ ਵਿੱਚੋਂ ਨੀਰ ਵਹਿ ਤੁਰਦੇ ਹਨ। ਸਤਿ ਸਗਤ ਬੋਲੋ ਸ੍ਰੀ। ਕੁਝ ਦਿਨ ਭਾਈ ਬਾਲਾ ਉੱਥੇ ਰਿਹਾ ਤੇ ਸਾਹਿਬ ਜੀ ਨੇ ਲਿਖਾਰੀ ਦੇ ਕੇ ਭਾਈ ਬਾਲੇ ਕੋਲੋਂ ਜਨਮ ਸਾਖੀ ਲਿਖਾ ਲਈ ਗੁਰੂ ਨਾਨਕ ਦੀ। ਇੱਕ ਦਿਨ ਭਾਈ ਬਾਲੇ ਨੇ ਆਖਿਆ ਗੁਰੂ ਅੰਗਦ ਦੇ ਪਾਤਸ਼ਾਹ ਨੂੰ, ਗਰੀਬ ਨਿਵਾਜ ਮੇਰੇ ਮਨ ਵਿੱਚ ਇੱਕ ਸੰਸਾ ਹੈ, ਨਿਵਰਤ ਕਰੋ। ਸਾਹਿਬ ਜੀ ਕਹਿਣ ਲੱਗੇ, ਬੋਲ ਭਾਈ ਬਾਲਿਆ, ਗੁਰੂ ਵੱਲ ਸੰਸਾ ਰੱਖਣਾ ਨਹੀਂ ਚਾਹੀਦਾ ਕਦੇ, ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਸੰਸਾ ਰਹਿ ਜਾਂਦਾ ਹੈ ਉਹਨਾਂ ਦਾ ਹਿਰਦਾ ਮੈਲਾ ਹੋ ਜਾਂਦਾ ਹੈ, ਸੰਸਾ ਕੱਢ ਆਪਣਾ। ਤਾਂ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਕਿ ਸਾਰੀ ਉਮਰ ਗੁਰੂ ਨਾਨਕ ਦੀ ਸੇਵਾ ਮੈਂ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੈਂ ਰਿਹਾ, ਤੇ ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ ਤੇ ਆਪ ਨੂੰ ਬਿਠਾ ਦਿੱਤਾ ਗੱਦੀ ਤੇ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਸੇਵਾ ਕੀਤੀ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਭਾਈ ਬਾਲਾ ਕਹਿਣ ਲੱਗਾ, ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ ਫਿਰ ਗੁਰੂ ਨਾਨਕ ਨੇ ਤੈਨੂੰ ਪੂਰਨ ਸੰਤ ਹੀ ਬਣਾ ਦਿੱਤਾ। ਭਾਈ ਬਾਲਾ ਕਹਿਣ ਲੱਗਾ, ਮੈਂ ਤਾਂ ਗੁਰੂ ਨਾਨਕ ਨੂੰ ਸੰਤ ਜਾਣ ਕੇ ਪੂਜਿਆ ਤੇ ਤੁਸੀਂ ਕੀ ਜਾਣ ਕੇ ਸੇਵਾ ਕੀਤੀ, ਤੁਸੀਂ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਆਖਿਆ ਮੈਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਵਰ ਜਾਣ ਕੇ ਪੂਜਿਆ। ਭਾਈ ਬਾਲਾ ਵੀ ਰੋ ਪਿਆ, ਕਹਿਣ ਲੱਗਾ ਫਿਰ ਗੁਰੂ ਨਾਨਕ ਨੇ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੀ ਕਰ ਦਿੱਤਾ। ਸਾਧ ਸੰਗਤ ਬੋਲੋ ਸ੍ਰੀ। ਸਤਿਗੁਰੂ ਨੂੰ ਜਿਹਾ ਕੋ ਕਰ ਜਾਣੇ ਤੇਹਾ ਫਲ ਪਾਵੇ ਸੋਈ, ਗੁਰੂ ਨੂੰ ਜਿਹੜਾ ਕੋਈ ਜਿਸ ਭਾਵਨਾ ਦੇ ਨਾਲ ਪੂਜਦਾ ਉਤਨੀਆਂ ਕੋ ਬਖਸ਼ਿਸ਼ਾਂ ਗੁਰੂ ਨਾਨਕ ਦੇ ਦਰ ਤੋਂ ਲੈ ਜਾਂਦਾ ਹੈ। ਭਾਈ ਭਾਈ ਲੈਣਾ ਲੈ ਗਿਆ ਲੈ ਗਿਆ ਭਾਈ ਲੈਣਾ ਔਰ ਫਿਰ ਗੁਰੂ ਅੰਗਦ ਦੇਵ ਬਣ ਬੈਠਾ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਹੈ। ਤੇ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਨੂੰ ਹੀ ਨਾਨਕ ਨਾਨਕ ਗਾਉਂਦੇ ਹੋਏ ਕੀ ਆਖਦੇ ਹਨ।

ਇੰਨੀ ਬਾਣੀ ਪੜਦਾ ਹੈ, ਸ਼ਸਤਰ ਵਿਧਿਆ ਵੀ ਸਿੱਖਦਾ ਪਿਆ, ਗੁਰਬਾਣੀ ਦੀ ਵਿਧਿਆ ਵੀ ਸਿੱਖਦਾ ਪਿਆ। ਇੱਕ ਗੱਲ ਦੱਸ, ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜ ਰਹੇ ਹੈ? ਕਿਉਂ ਮਾਂਜ ਰਹੇ? ਧਿਆਨ ਦੇਣਾ, ਇਹ ਬੜੀ ਗੁਣ ਜਿਹੜਾ ਨਾ, ਇਹੋ ਹੀ ਮਾਧੋ ਸਾਧੂ ਜਨ ਦੇ।

ਇਹ ਅੰਦਰੋਂ ਅਰਦਾਸਾਂ ਕਰਿਓ ਮੈਨੂੰ ਉਹਨਾਂ ਦਾ ਸੰਗ ਦੇ ਜਿਨ੍ਹਾਂ ਦਾ ਮੈਂ ਇਤਿਹਾਸ ਪੜ੍ਹ ਕੇ ਕਰਤਾ ਨਾ ਬਣਾ ਸੇਵਕ ਬਣ ਜਾਵਾਂ। ਦੁਆਪਰ ਯੁਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੀ ਗੇਂਦ ਨਾ ਗੇਂਦ ਖੇਡਦਿਆਂ ਖੇਡਦਿਆਂ ਜਮੁਨਾ ਚ ਚਲੀ ਗਈ ਹੈ ਜੀ। ਤੇ ਜਦੋਂ ਜਮੁਨਾ ਚ ਉਤਰੇ ਨਾ ਆਪਣੀ ਗੇਂਦ ਲੈਣ ਲਈ ਕਾਲੀ ਨਾਗ, ਜਮੁਨਾ ਦੇ ਵਿੱਚ ਕਾਲੀ ਨਾਗ, ਕਈ ਜਗ੍ਹਾ ਕਾਲੀਆ ਨਾਗ ਵੀ ਲਿਖਿਆ। ਕ੍ਰਿਸ਼ਨ ਜੀ ਇਹਦੇ ਨਾਲ ਚੋਜ ਕਰਨ ਲੱਗ ਪਏ, ਉਹਦੀ ਸਰੀਰ ਨੂੰ ਮਰੋੜਨ, ਕਦੀ ਪੂਛ ਨੂੰ ਮਰੋੜਨ।

ਦਿਓ ਕਿ ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਕਾਲੀ ਨਾਲ ਤੁਸੀਂ ਮੇਰੀ ਪੂਛ ਮਰੋੜ ਦਿਓ, ਸਿਰੀ ਮਰੋੜ ਦਿਓ। ਜੇ ਮੈਨੂੰ ਦੇਣਾ ਹੀ ਹੈ ਨਾ ਤੇ ਮੈਨੂੰ ਆ ਦੇ ਦਿਓ, ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਸਾਧ ਸੰਗਤ ਧਿਆਨ ਦੇਣਾ, ਜਦੋਂ ਇੰਨੀ ਗੱਲ ਕਹੀ ਤੇ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ 16 ਕਲਾਂ ਸੰਪੂਰਨ ਅੱਗੋਂ ਕੀ ਕਹਿੰਦੇ ਆ, ਕਹਿੰਦੇ ਕਾਲੀ ਨਾਗ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ। ਹੁਣ ਸੁਭਾਅ ਹੀ ਬਦਲ ਦੀ ਗੱਲ ਹੋ ਜਾਏ ਤੇ ਕੰਸ ਦਾ ਬਦਲ ਲੈਣ ਦੇ ਲੜਨ ਦੀ ਲੋੜ ਹੀ ਨਹੀਂ, ਏਡੀ ਯੋਧੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ, ਧਿਆਨ ਦੇਣਾ। ਤੇ ਕਾਲੀ ਨਾਗ ਕਹਿੰਦਾ ਜੀ ਗੇਂਦ ਤੁਹਾਡੀ ਡਿੱਗੀ, ਭਲਾ ਮੇਰਾ ਹੋਇਆ ਤੇ ਬਸ ਮੇਰੇ ਨਾਲ ਚੋਜ ਕਰਕੇ ਚਲ ਜਾਓਗੇ। ਨਿੱਕੀ ਜੀ ਗੱਲ ਲੈਣੀ ਬਸ, ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰਾ ਸੁਭਾਅ ਨਹੀਂ ਯਾਰ ਵਰਗਾ ਬਦਲ ਸਕਦਾ। ਉਹ ਕਹਿੰਦਾ ਜੀ ਹੁਣ ਗੇਂਦ ਵੀ ਡਿੱਗੀ ਆਏ ਵੀ ਉਹ ਤੁਸੀਂ ਨਹੀਂ ਬਦਲ ਸਕਦੇ। ਇਹ ਗੱਲ ਪਕੜ ਲਈ, ਕ੍ਰਿਸ਼ਨ ਜੀ ਕਹਿੰਦੇ ਕਾਲੀ ਨਾਗ

ਕਹਿੰਦੇ ਤੇਰੇ ਕਰਮ ਤੇਰੀ ਵਿਧ ਇਹੋ ਜਿਹੀ ਬਣਾ ਸਕਦਾ ਕਿ ਤੈਨੂੰ ਸਤ ਸੰਗਤ ਮਿਲ ਸਕਦਾ ਜਿੱਥੇ ਜਾ ਕੇ ਤੇਰਾ ਯਾਰ ਵਰਗਾ ਸੁਭਾਅ ਤਬਦੀਲ ਹੋ ਸਕਦਾ। ਗਾਹੀ ਕਿਆ ਕਹਿ ਸਕਦਾ ਤੈਨੂੰ ਮੈਂ ਸਤਸੰਗ ਦੀ ਵਿਧ ਬਣਾ ਸਕਦਾ, ਯਾਰ ਵਰਗਾ ਸੁਭਾਅ ਸਤਸੰਗ ਬਦਲਾ ਸਕਦਾ। ਇਹ ਬੜੀ ਬਾਤ ਹੈ ਗੁਰੂ ਪਿਆਰਿਓ।

ਉਹਨਾਂ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਉਹ ਨਹੀਂ ਛੱਡਣਾ। ਉਹਦੇ ਨਾਲ ਸਾਡਾ ਯਾਰ ਵਰਗਾ ਸੁਭਾਅ ਜਾ ਸਕਦਾ। ਹੁਣ ਤੁਸੀਂ ਵੀ ਅੰਦਰੋਂ ਮੰਗੋ ਕਿ ਗਰੀਬ ਨਵਾਜ਼

ਬਾਬਾ ਨੰਦ ਸਿੰਘ ਜੀ ਨਾ ਇੱਕ ਵਾਰੀ ਇਸ਼ਨਾਨ ਕਰਦੇ ਪਏ ਇੱਕ ਸੱਜਣ ਖੜਾ ਸੀ ਕੋਲ ਉਹਦੇ ਮਨ ਚ ਫੁਰਨਾ ਬਣਿਆ ਮੂੰਹ ਨਹੀਂ ਬੋਲਿਆ ਕਹਿੰਦਾ ਬਾਬਾ ਜੀ ਦਾ ਰੰਗ ਥੋੜਾ ਕਾਲਾ ਹੈ ਬਾਬਾ ਜੀ ਦਾ ਰੰਗ ਕਾਲ ਸਾਵਲਾ ਸੀ ਫੁਰਨਾ ਹੀ ਬਣਿਆ ਫੁਰਨਾ ਬਾਬਾ ਜੀ ਦਾ ਰੰਗ ਨਾ ਗੋਰਾ ਨਹੀਂ ਹੈ ਕਾਲ ਸਾਵਲਾ ਜਾ ਕਾਲਾ ਜਾ ਤੇ ਬਾਬਾ ਜੀ ਗੜਵੀ ਉੱਤੇ ਪਾਉਂਦੇ ਪਾਉਂਦੇ ਨਾ ਕਹਿੰਦੇ ਕੀ ਸੋਚਦੇ ਮੇਰਾ ਰੰਗ ਕਾਲਾ ਤੇ ਬਾਬਾ ਜੀ ਕਹਿੰਦੇ ਪਤਾ ਕਿਉਂ ਕਾਲਾ ਪਾਪ ਕਰ ਕਰਕੇ ਕਾਲਾ ਹੋ ਗਿਆ ਦੇਖੋ 12:15 ਦਾ ਇਸ਼ਨਾਨ ਇੱਕ ਸਵਾਸ ਬਿਰਥਾ ਨਹੀਂ ਜਾਂਦਾ ਪਰ ਮਨ ਕਿੱਥੇ ਰੱਖਿਆ ਸੇਵਕ ਗੁੱਸਾ ਨਾ ਕਰਿਓ ਸਾਨੂੰ ਕੋਈ ਕਹਿ ਦੇ ਨਾ ਤੂੰ ਕਾਲਾ ਹੈ ਜਾਂ ਕਾਲੀ ਹੈ ਤੇ ਮੇਰਾ ਖਿਆਲ 10 ਸਲੋਕ ਨਾ ਸੁਣਾ ਲਈਏ ਤਸੱਲੀ ਨਹੀਂ ਹੁੰਦੀ ਤੇ ਮਹਾਂਪੁਰਸ਼ ਦਾ ਜਵਾਬ ਵੇਖੋ ਮਹਾਂਪੁਰਸ਼ ਦਾ ਜਵਾਬ ਪਾਪ ਕਰ ਕਰਕੇ ਕਾਲਾ ਹੋ ਗਿਆ ਮੈਂ ਕੀ ਕਰਾਂ ਹਾਏ ਹਾਏ ਉਹ ਧਾਰਨਾ ਬਣਾਉਂਦੇ ਸੀ ਨਾ ਵਾਹਿਗੁਰੂ ਕਾਲੀ ਹੋ ਗਈ ਨਾਮ ਤੋਂ ਬਿਨਾਂ

ਇਹ ਚੀਜ਼ ਤੁਹਾਨੂੰ ਬਖਸ਼ਿਆਂ ਕੋ ਮਿਲੇਗੀ, ਬਖਸ਼ਿਆਂ ਅੰਮ੍ਰਿਤਸਰ ਵਿੱਚ ਬਾਬਾ ਈਸ਼ਰ ਸਿੰਘ ਜੀ ਨਹਿਰ ਤੇ ਦੀਵਾਨ ਲਾਉਂਦੇ ਸੀ ਗੁਰੂ ਪਿਆਰੇ, ਉਹ 50-50 ਹਜ਼ਾਰ ਦਾ ਇਕੱਠ ਹੁੰਦਾ ਸੀ, ਧਿਆਨ ਦੇਣਾ। ਹੁਣ 50-50 ਹਜ਼ਾਰ ਬੰਦਾ ਸਾਹਮਣੇ ਬਹਿ ਕੇ ਸੁਣਦਾ ਹੋਵੇ, ਵੈਸੇ ਨੀ ਪੈਰ ਲੱਗਦੇ ਬੰਦੇ ਦੇ, ਹੈ ਜੀ, ਉਦੋਂ ਵਧੀ ਛਾਲਾਂ ਵੱਜ ਜਾਂਦੀ। ਤੇ 50-50 ਹਜ਼ਾਰ ਦੇ ਇਕੱਠ

ਤੇਰੇ ਕੋਲੋਂ ਸੱਤ ਵਜਨ ਨਹੀਂ ਕਿਹਾ ਜਾਂਦਾ ਆਖੋ ਸੱਤ ਕਹਿੰਦੇ ਇੱਕ ਵਾਰੀ ਅਸੀਂ ਕਹਿ ਬੈਠੇ ਲੇਕਿਨ ਲੇਕਿਨ ਲੇਕਿਨ ਬਾਬਾ ਜੀ ਨੇ ਫਿਰ ਤਾੜਨਾ ਕੀਤੀ ਕਹਿੰਦੇ ਬਿਲਕੁਲ ਠੀਕ ਲੇਕਿਨ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਆਖੋ ਸਾਧਨਾ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਲਫ਼ਜ਼ ਨਿਚੋੜ ਕੱਢੋ ਗਰੀਬੀ ਦੀ ਪੜ੍ਹਾਈ ਗਰੀਬੀ ਦੀ ਸਤ ਬਚਨ ਦੀ ਪੜ੍ਹਾਈ ਨਿਮਰਤਾ ਦੀ ਪੜ੍ਹਾਈ ਕਹਿਣ ਲੱਗੇ ਸਾਨੂੰ ਕਹਿੰਦੇ ਫਾਰਸੀ ਸਿੱਖ ਗਿਆ ਲੇਕਿਨ ਬਿਲਕੁਲ ਠੀਕ ਇੱਥੇ ਤੇ ਸੱਤ ਬਚਨ ਦੀ ਪੜ੍ਹਾਈ ਕੋਈ ਗੱਲ ਕਹਿਣੀ ਸੱਤ ਬਚਨ ਦੀ ਅੱਛਾ ਜੀ ਸੱਤ ਬਚਨ ਜੀ ਐਡੀ ਬਰੀਕੀ ਕੱਢਦੇ ਕਿ ਲਫ਼ਜ਼ਾਂ ਚ ਵੀ ਗਰੀਬੀ ਆਵੇ ਹੱਕੋ ਸੱਤ ਨਾ ਗੁਰੂ ਪਿਆਰੇ ਹੋ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਅਰਦਾਸ ਕਰੋ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਨੇ ਕੌਲੇ ਕਿਉਂ ਮਾਂਜਦੇ ਹੋ ਕਹਿੰਦੇ ਮੈਂ ਤਾਂ ਮਾਂਜਦਾ ਮਨ ਕਿਤੇ ਛਾਲ ਨਾ ਮਾਰ ਜਾਵੇ ਸੇਵਕ ਬਣ ਕੇ ਬੀਤ ਜਾਵੇ ਕਰਤਾਪਨ ਨਾ ਆ ਜਾਵੇ

ਸਾਡੇ ਵੀ ਸੇਵਕ ਬਣ ਕੇ ਵੇਚੇ। ਇਹੋ ਹੀ ਬਾਬਾ ਦੀਪ ਸਿੰਘ ਦੇ ਗੁਣ ਆ ਜਾਣਗੇ, ਇਹੋ ਹੀ ਸਾਡਾ ਮਿਲਣਾ ਹੈ। ਕਿਉਂਕਿ ਇਹ ਬੂਟਾ ਇਹੋ ਜਿਹਾ ਗੁਰੂ ਬਣਾਈ ਜਾਂਦਾ ਕਿ ਕਿਸੇ ਕੋਲੋਂ ਅਭਿਆਸੀ ਕਮਰਿਆਂ ਦੀ ਸੇਵਾ ਲੈ ਰਿਹਾ, ਕਿਸੇ ਕੋਲੋਂ ਖੁੱਲੇ ਪਾਠ ਵੰਡਣ ਦੀ, ਕਿਸੇ ਕੋਲ ਸਹਿਜ ਪਾਠ ਵੰਡਣ ਦੀ, ਕਿਸੇ ਕੋਲ ਮਾਇਆ ਦੇ ਤੌਰ ਤੇ ਸੈਂਚੀਆਂ ਦੀ ਸੇਵਾ ਦੇ ਰਿਹਾ, ਕੋਈ ਸੈਂਚੀਆਂ ਲਿਜਾ ਰਿਹਾ। ਕਿਵੇਂ ਕਿਤੇ ਮਨ ਚ ਫੁਰਨਾ ਬਣ ਜੇ, ਮੈਂ ਨਾ ਹੁੰਦਾ ਇੰਨੇ ਅਭਿਆਸੀ ਕਮਰੇ ਨਹੀਂ ਸੀ ਬਣਨੇ, ਮੈਂ ਨਾ ਹੁੰਦਾ ਤੇ ਇੰਨੀਆਂ ਘਰਾਂ ਚ ਪ੍ਰਕਾਸ਼ ਨਹੀਂ ਸੀ ਹੋਣਾ, ਮੈਂ ਨਾ ਹੁੰਦਾ ਇੰਨੀਆਂ ਸੈਂਚੀ ਰੇਲਾਂ ਜਾਣੀਆਂ ਨਹੀਂ ਸੀ, ਮੈਂ ਨਾ ਹੁੰਦਾ ਇੰਨਿਆਂ ਨੇ ਵਾਜਾ ਨਹੀਂ ਸੀ ਸਿੱਖਣਾ, ਮੈਂ ਨਾ ਹੁੰਦਾ ਇੰਨੇ ਪਾੜ ਚ ਪਈ ਨਹੀਂ ਸੀ ਵੰਡੇ ਜਾਣੇ। ਜੇ ਇਹ ਆ ਜੇ ਤੇ ਸਮਝੋ ਅਸੀਂ ਕਰਤਾ ਬਣ ਗਏ। ਤੁਹਾਡੀ ਸੰਗਤ ਦਾ ਹੀ ਬੱਚਾ ਭਾਈ ਹਰਮਿੰਦਰ ਸਿੰਘ, ਜਿਹੜੇ ਪਹਿਲੇ ਦਫ਼ਤਰ ਚ ਬਹਿੰਦੇ ਸੀ ਭਲਾਈ ਕੇਂਦਰ, ਬਾਬਾ ਜੀ ਤੁਸੀਂ ਉਹਨੂੰ ਪਿਆਰ ਨਾਲ ਕਹਿੰਦੇ ਹੋ, ਹੁਣ ਉਹਦੀ ਡਿਊਟੀ ਬਾਹਰ ਏ। 7 ਦਿਨ ਲੜੀਆਂ ਚਲਾ ਕੇ ਆਏ ਗੰਗਾਨਗਰ। ਇਹ ਜਿਹੜੀਆਂ ਲੜੀਆਂ ਚੱਲਦੀਆਂ ਨੇ, ਗੰਗਾਨਗਰ ਵੀ ਸ਼ੁਰੂ ਹੋਈਆਂ ਨੇ ਗੁਰੂ ਦੀ ਮਿਹਰ ਨਾਲ। ਉਥੇ ਇੰਨਾ ਸੰਗਤ ਦਾ ਮਨ ਭਿੱਜਿਆ, ਲੋਕੀ ਬੈਂਕ ਜਾਣਾ ਛੱਡ ਗਏ, ਦਫ਼ਤਰ ਜਾਣਾ ਛੱਡ ਗਏ, ਵੀ ਸਾਡੇ ਕਦਮ ਵੀ ਉਸ ਘਰ ਵੱਲ ਜਾਂਦੇ ਜਿੱਥੇ ਲੜੀਆਂ ਰੱਖੀਆਂ। ਆਨੰਦ ਹੀ ਬੜਾ, 10-12 ਪਾਠ ਉੱਥੇ ਲੜੀਆਂ ਦੇ ਰੱਖੇ, 9 ਤੋਂ ਸ਼ਾਮੀ 5 ਵਜੇ ਤੱਕ। ਤੁਸੀਂ ਤੇ ਥੋੜਾ ਗਿੱਜ ਗਏ ਹੋ ਹੈ ਜੀ, ਤੇ ਤੁਹਾਡੇ ਲਈ ਤੇ ਕੋਈ ਐਡੀ ਨਹੀਂ। ਜਿਹਨੂੰ ਉਧਰ ਪਿਆਸੀ ਧਰਤੀ ਨੂੰ ਮਿਲੇ ਨਾ, ਉਹਨਾਂ ਲਈ ਬੜੀ ਵੱਡੀ ਬਾਤ। ਉਹ ਘਰ ਛੱਡ ਕੇ ਵੇਖੋ 7 ਦਿਨ ਉੱਥੇ, ਨਵੀਂ ਚੀਜ਼ ਸ਼ੁਰੂ ਕਰਾਉਣੀ ਬੜੀ ਔਖੀ ਸੀ, ਬਹੁਤ ਔਖੀ। ਹੁਣ ਜਦੋਂ 7 ਦਿਨ ਦੀਆਂ ਲੜੀਆਂ ਦੇ

ਜਦੋਂ ਆਇਆ ਤੇ ਮੈਨੂੰ ਪਤਾ ਲੱਗ ਗਿਆ ਫੋਨ ਤੇ ਸਤਿਕਾਰ ਬੜਾ ਮਿਲਿਆ। ਮੈਂ ਕਿਤੇ ਪਾਸਾ ਨਾ ਉਲਟ ਜੇ, ਡਰ ਬੜਾ ਲੱਗਦਾ। ਜਦੋਂ ਆਇਆ ਤੇ ਕਹਿੰਦਾ ਵੀ ਇੰਜ ਗੰਗਾ ਨਗਰ ਸਮਾਪਤੀ ਹੋ ਗਈ ਏ, ਹੁਣ ਪਰਸੋਂ ਚੌਥ ਕੁਰਾਲੀ ਜਾਣਾ, ਉੱਥੇ ਵੀ 7 ਦਿਨ ਲੜੀਆਂ, ਉਹ ਵੀ ਨਵੀਆਂ ਸ਼ੁਰੂ ਹੋਈਆਂ। ਮੈਂ ਕਿਹਾ ਫੋਨ ਤੇ ਬਾਕੀ ਗੱਲ ਤੇ ਬਾਅਦ ਚ ਕਰਾਂਗੇ। ਪਹਿਲੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ 1 ਘੰਟੇ ਜੋੜੇ ਝਾੜ ਗਿਆ। ਕਹਿੰਦਾ ਉਹ ਕਿਉਂ? ਧਿਆਨ ਦੇਣ। ਮੈਂ ਕਿਹਾ ਉਹ ਇਸ ਵਾਸਤੇ ਕਿ ਫੋਨ ਤੇ ਰਿਪੋਰਟ ਆ ਗਈ ਏ ਕਿ ਸਰੋਪੇ ਬੜੇ ਪਏ ਐ, ਲੋਹੀਆਂ ਬੜੀਆਂ ਪਈਆਂ ਹੈ, ਸੰਗਤ ਨੇ ਬਹੁਤ ਸਤਿਕਾਰ ਕੀਤਾ ਤੇ ਕਿਤੇ ਇਹ ਨਾ ਫੁਰਨਾ ਬਣ ਜੇ ਬਈ ਸਭ ਕੁਝ ਮੇਰੇ ਕਰਕੇ ਜੋੜੇ ਝਾੜ ਕੇ ਆ 1 ਘੰਟਾ ਤੇ ਕਹਿ ਬਾਬਾ ਦੀਪ ਸਿੰਘ ਜੀ ਜਿੱਥੇ ਮਰਜ਼ੀ ਭੇਜੋ ਹੈਗਾ, ਮੈਂ ਤੁਹਾਡੇ ਜੋੜੇ ਝਾੜ ਨਾ ਲਈਆਂ।

ਕਦੋਂ ਦੋ ਦੋ ਤਿੰਨ ਤਿੰਨ ਦਿਨ ਤੁਹਾਡੇ ਕੋਲੋਂ ਬਾਹਰ ਕੋਈ ਗੁਰੂ ਸੇਵਾ ਲੈ ਕੇ ਆ ਕੇ ਘੰਟਾ ਜੋੜੇ ਝਾੜਿਆ ਕਰੋ। ਉਹ ਕਿਸ ਵਾਸਤੇ ਕਿ ਸੱਚਿਆ ਪਾਤਸ਼ਾਹ ਅਸੀਂ ਜੋੜੇ ਝਾੜਨਾ ਲਈ ਹੈ, ਸਾਡੀ ਸੇਵਕ ਬਣ ਕੇ ਬੀਤ ਜਾਵੇ। ਇਹਦੇ ਨਾਲ ਨਾ ਜੀ ਵਾੜ ਲੱਗ ਜਾਂਦੀ, ਜਿੱਥੇ ਤੁਸੀਂ ਹੋ ਕੇ ਆਏ ਹੁੰਦੇ ਨਾ ਉੱਥੇ ਵਾੜ ਲੱਗ ਜਾਂਦੀ, ਵਾੜ ਤੁਹਾਡੀ ਨਿਮਰਤਾ ਨਾਲ ਉੱਥੇ ਵਾੜ ਲੱਗ ਜਾਂਦੀ ਗੁਰੂ। ਇਹਨੂੰ ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ ਚ, ਇਸ਼ਾਰਾ ਲੈਣਾ। ਜਿਤਨੇ ਅਸੀਂ ਬੈਠੇ ਹਾਂ ਬਾਬਾ ਦੀਪ ਸਿੰਘ ਜੀ ਦਾ ਗੁਣ, ਹੁਣ ਬਾਰਿਸ਼ ਹੋ ਗਈ ਹੈ ਤੇ ਇਹਦੀ ਅਗਲਾ ਸਵਾਲ ਜਵਾਬ ਬੜੇ ਪਿਆਰੇ ਹੈ। ਕੈਸਾ ਸੀਨ ਹੋਏਗਾ, ਮਾਲਕ ਖੜਾ ਹੋਵੇ, ਬਾਬਾ ਜੀ ਦੇ ਹੱਥ ਸਵਾਹ ਨਾਲ ਲਿਬੜੇ ਹੋਣ, ਕੋਲਾ ਹੱਥ ਫੜਿਆ ਹੋਵੇ ਤੇ ਇਹ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਕੋਲੇ ਕਿਉਂ ਮਾਈਦਾ ਪਿਆ ਦੀਪ ਸਿੰਘ। ਉਹਨਾਂ ਨੇ ਕਿਹਾ ਜੀ ਸੇਵਕ ਬਣ ਕੇ ਬੀਜੇ, ਮੈਂ ਕਰਤਾ ਨਾ ਬਣ ਜਾ। ਤੇ ਹੁਣ ਅਗਲਾ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਗਲੀ ਵਾਰੀ ਸਾਂਝਾ ਕਰਾਂਗੇ, ਉਹ ਉਹਨਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋ ਗਈ ਹੈ, ਹੁਣ ਕੋਲ ਖੜੇ ਹੋ ਤੇ ਮੇਰੀ ਵੀ ਇੱਕ ਸਵਾਲ ਜਿਹੜਾ ਨਾ ਉਹ ਆਪ ਜੀ ਕਿਰਪਾ ਕਰੋ ਉਹਦਾ ਮੈਨੂੰ ਜਵਾਬ ਝੋਲੀ ਚ ਪਾਓ। ਤੇ ਉਹ ਸਵਾਲ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ। ਵਾਹਿਗੁਰੂ ਆਖੋ ਸਤਨਾਮ। ਇਹ ਬਾਬਾ ਦੀਪ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਮੇਰੀ ਵੀ ਇੱਕ ਦਿਲ ਚ ਸਵਾਲ ਹੈ ਵੀ ਸੋਚਿਆ ਸੀ ਅੱਜ ਪੁੱਛਦਾ ਕੱਲ ਪੁੱਛਦਾ। ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੱਸ ਕੀ ਪੁੱਛਦਾ ਦੀਪ ਸਿੰਘ। ਕਹਿੰਦੇ ਜੀ ਮੇਰਾ ਸਵਾਲ ਹੈ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਉਹ ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਉਹ ਅਗਲੇ ਵੀਰਵਾਰ ਆਖੋ ਸਤਨਾਮ। ਬਾਬਾ ਜੀ ਸੇਵਾ ਲੈਣ, ਕਿਉਂਕਿ ਉਹ ਵੀ ਬਣ ਜਾਣਾ ਇਹੋ ਹੀ 26 ਜਨਵਰੀ ਤੋਂ ਬਾਅਦ ਨੇੜੇ ਨੇੜੇ ਹੀ ਆ ਜਾਣਾ ਪ੍ਰਸੰਗ, ਇਹੋ ਹੀ ਚੱਲਣਾ। ਤੇ ਅੱਜ ਤੇ ਉਹ ਗੱਲ ਬਣ ਗਈ ਜਿਹੜਾ ਟੈਲੀਵਿਜ਼ਨ ਸੀਰੀਅਲ ਵਾਲੀ, ਉਹ ਵੀ ਸੀਰੀਅਲ ਇੱਥੇ ਕਰਕੇ ਮੁਕਾਉਂਦੇ ਆ ਕਿ ਬੀਬੀ ਕਹਿੰਦੀ ਹੁਣ ਲਾਣਾ ਹੀ ਪੈਣਾ ਕੱਲ ਕੀ ਹੋਣਾ ਹੈ ਜੀ। ਜਿਹੜੇ ਬਾਰਿਸ਼ ਕਰਕੇ ਗੱਡੀਆਂ ਚ ਬੈਠੇ ਆ ਜਾਂ ਚਾਰੇ ਮਗਰ ਚਲੇ ਗਏ ਆ ਜਾਂ ਰਿਸ਼ਤੇਦਾਰੀ ਕਰਕੇ ਆਏ ਆ ਜਾਂ ਜਿਹੜਾ ਪਰਿਵਾਰ ਕਰਾ ਰਿਹਾ, ਜੇ ਤੇ ਸਾਰਾ ਕਿਨਕਾ ਕਰੰਟ ਲੱਗ ਜੇ ਫਿਰ ਕਹਿੰਦਾ ਹੁਣ ਅਗਲੇ ਵੀਰਵਾਰ ਆਉਣਾ ਜ਼ਰੂਰ ਹੈ। ਵੀ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਗੁਰੂ ਦੀ

ਬੜੀ ਉੱਚੀ ਪਦਵੀ ਤੇ ਪਹੁੰਚ ਜਾਂਦੇ ਆ, ਪਰ ਉਹ ਪਦਵੀ ਮੈਲੀ ਹੁੰਦੀ ਹੈ, ਉਹ ਪਦਵੀ ਚ ਮੈਲ ਹੁੰਦੀ ਹੈ। ਕਹਿੰਦੇ ਜੇ ਬਖਸ਼ਿਆਂ ਦਾ ਸੰਗ ਕਰੇ ਨਾ, ਉੱਚੀ ਪਦਵੀ ਪਵਿੱਤਰ ਮਿਲੇਗੀ।

ਸਭੀ ਜੁਗਾਦ ਮਤ ਗੁਰਮਤ

ਮਾਈਆਂ ਵੱਲੋਂ ਆਵਾਜ਼ ਘੱਟ ਹੈ। ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਪਹਿਲਾਂ ਥੋੜਾ ਜਿਹਾ ਰੌਲਾ ਸੀ, ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ, ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ। ਇਹ ਕਿਰਪਾ ਹੀ ਹੈ ਨਾ, ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ, ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ, ਇਹੀ ਗੱਲਾਂ ਕਰਨੀਆਂ ਵੀ ਭੈਣੇ ਕੱਪੜਾ ਕਿੱਥੋਂ ਲਿਆ, ਕਿੱਥੋਂ ਸਿਲਾਇਆ, ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ, ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਣੀ। ਨਹੀਂ ਮਾਤਾ ਜੀ, ਉਹ ਤਾਂ ਬੋਲਣੀ, ਜਿਉਂ ਜਿਉਂ ਮਨ ਸ਼ਬਦ ਨਾਲ ਜੁੜੇਗਾ, ਜਿਉਂ ਜਿਉਂ ਰਸਨਾ ਗੁਰਬਾਣੀ ਨਾਲ ਜੁੜੇਗੀ, ਤਿਉਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਦ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸੇਵਕ ਪਿੱਛੇ ਸਾਰੀ ਸੰਗਤ ਮਾਈ ਹੋਈ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਵੇਂ ਅਸਮਾਨ ਤੇ ਬੈਠਾ ਹੈ ਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤੇ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ,

ਇੱਥੇ ਹੀ ਸਮਾਪਤੀ ਹੈ। ਹਾਰਦਿਕ ਤੌਰ ਤੇ ਗੁਰੂ ਸਾਹਿਬ, ਗੁਰੂ ਕੀ ਸੰਗਤ ਤੇ ਉਨ੍ਹਾਂ ਸਮੂਹ ਗੁਰੂ ਪਿਆਰਿਆਂ ਦਾ ਜਿਨ੍ਹਾਂ ਨੇ ਬੜਾ ਸੁੰਦਰ ਸੰਗੀਤਕ ਢੰਗ ਨਾਲ ਇਹ ਸਮਾਗਮ ਰਚਿਆ ਹੈ, ਉਨ੍ਹਾਂ ਸਮੂਹ ਦਾ ਧੰਨਵਾਦੀ ਹਾਂ। ਇਤਨੇ ਸਮੇਂ ਵਿਚ ਕੀਰਤਨ ਕਰਦਿਆਂ, ਕੋਈ ਵਿਚਾਰਾਂ ਕਰਦਿਆਂ ਬੇਅੰਤ ਅਤਿਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ। ਸਮੂਹ ਦੇ ਧੰਨਵਾਦ ਨਾਲ ਫਤਿਹ ਦੀ ਸਾਂਝ ਪਾਈਏ ਜੀ।

ਤੇ ਕਿਤੇ ਮੇਰੇ ਨਿਤਨੇਮ ਕਰਦਿਆਂ ਹੋਇਆਂ ਕਿਸੇ ਦਿਨ ਕੋਈ ਵਿਘਨ ਪਵੇ ਤਾਂ ਹੇ ਨਿਰੰਕਾਰ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਵਿਘਨ ਨੂੰ ਦੂਰ ਕਰਨ ਵਾਸਤੇ ਬਲ ਵੀ ਤੂੰ ਆਪ ਦੇ। ਤੇਰਾ ਪ੍ਰਾਪਤ ਕੀਤਾ ਹੋਇਆ ਬਲ

ਇੱਕੋ ਮੇਰੇ ਮਨ ਵਿੱਚ ਤੰਗ ਹੋਵੇ ਕਿ ਮੈਂ ਜਾ ਕੇ ਤੇਰੇ ਦਰਸ਼ਨ ਕਰਾਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਨੇ 12 ਸਾਲ ਸੇਵਾ ਕੀਤੀ, 72 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ ਨਦੀ ਤੇ ਜਾਣਾ, ਉਥੋਂ ਗਾਗਰ ਦੀ ਜਲ ਭਰਨੀ, 72 ਸਾਲ ਦੀ ਉਮਰ ਹੈ, ਰਾਤ ਪਹਿਲੇ ਪਹਿਰੇ ਆਪਣੀ ਉੱਠ ਕੇ ਤੀਜੇ ਪਹਿਰੇ ਉੱਠ ਕੇ ਤੁਰ ਪੈਣ, ਕਿਉਂਕਿ ਪਹਿਲੇ 2 ਪਹਿਰ ਆਪ ਕੀਰਤਨ ਨਾਮ ਵਿੱਚ ਜੁੜੇ ਰਹਿੰਦੇ ਤੇ ਜਦੋਂ 3ਜਾ ਪਹਿਰ ਹੁੰਦਾ

ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ੍ਹ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅਜੇ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ। ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ। ਨੇਮ ਨਹੀਂ ਟੁੱਟਣ ਦਿੱਤਾ। 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ ਅੱਧੇ ਰਸਤੇ ਪਹੁੰਚੇ।

ਉਹ ਜਿਸ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਾਸਤਗੀਤ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ ਚਰਨਾਂ ਤੇ, ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸ਼ਰਿਆਂ ਦਾ ਆਸਰਾ।

ਨਿਤਨੇਮ ਵਿੱਚ ਭਾਈ ਫਰਕ ਨਾ ਪਵੇ, ਇਸ ਵਾਸਤੇ ਬੇਸ਼ੱਕ ਚੱਖੜ ਚੱਲਦਾ ਹੋਵੇ, ਮੀਂਹ ਵਸਦਾ ਹੋਵੇ, ਇਹ ਖਿਆਲ ਰੱਖ ਤੇਰੀ ਸੇਵਾ ਔਰ ਤੇਰੇ ਨਿਤਨੇਮ ਵਿੱਚ ਫਰਕ ਨਾ ਪਵੇ ਤਾਂ ਬਖਸ਼ਿਸ਼ਾਂ ਦਾ ਹੱਕਦਾਰ ਹੋਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ।

ਜਦੋਂ ਰਾਗ ਬਦਲੀ ਹੋਵੇਗਾ ਥੋੜਾ ਜਿਹਾ ਫਰਕ ਆਪ ਜੀ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਕੀ ਸ੍ਰੀ ਰਾਗ ਔਰ ਨਾਲ ਹੀ ਬਸੰਤ ਆਓ ਸਾਰੇ ਸ਼ਬਦ ਸਰਵਣ।

ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ ਉਦ ਨੂੰ ਜੋੜ ਜਾਈਏ ਪ੍ਰਭ।

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤਿ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ ਪਾਰ ਪਰਾਨ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਰਾਗ ਜੈਜਾਵੰਤੀ ਦੇ ਅੰਤਰਗਤ ਵਿਸ਼ੇ ਵਿਕਾਰਾਂ ਵਿੱਚ ਗ੍ਰਸੇ ਨਾਮ ਵਿਹੂਣੇ ਮਨ ਦੀ ਦਸ਼ਾ ਦਾ ਬਿਆਨ ਕਰ ਰਹੇ ਹਨ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਇਹ ਜਗ ਮਹਿ ਰਾਮ ਨਾਮ ਸੋ ਤੋ ਨਹੀਂ ਸੁਨਹਿ ਕਾਨ, ਵਿਖਿਅਨ ਸਿਓ ਅਤਿ ਲੁਭਾਨ ਮਤ ਨਾਹਿਨ ਫੇਰੀ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕੇ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਗੁਰਮਤ ਅਨੁਸਾਰ ਲਿਆਉਂਦੇ ਹੋਏ। ਭਾਈ ਸਾਹਿਬ ਫਰਮਾਨ ਕਰਦੇ ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ। ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ ਤੇ ਆਪਣੀ ਗਰੀਬੀ ਦੂਰ ਕਰਵਾ ਲਵਾਂ, ਮਗਰ ਕਿਉਂਕਿ ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ, ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਤੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਝ ਮੰਗਿਆ ਨੇ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ। ਤੇ ਗਰੀਬ ਹੋਵੇ ਤੇ ਗਰੀਬ ਕਹਿੰਦਾ ਹੈ ਆਪਣੇ ਅਮੀਰ ਮਿੱਤਰ ਨੂੰ, ਕੋਈ ਮੇਰੀ ਮਦਦ ਕਰ ਦੇ। ਸੰਸਾਰ ਦੇ ਵਿੱਚ ਤੇ ਇਹ ਕੁਝ ਦੇਖਣ ਵਿੱਚ ਆਉਂਦਾ ਹੈ, ਮਗਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਰਮਜ਼ ਤੱਕ ਪਹੁੰਚੇ, ਕਹਿੰਦੇ ਨੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ। ਤੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਕਿ ਸੁਦਾਮਾ ਆਪਣੀ ਜ਼ਬਾਨ ਤੋਂ ਮੰਗੇਗਾ ਨਹੀਂ, ਤੇ ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ, ਪ੍ਰਦਖਣਾ ਲਈ ਪੈਰੀ ਪੈ ਕੇ ਗਲੇ ਲਗਾਇਆ ਔਰ ਉਹਦੇ ਚਰਨ ਧੋ ਕੇ ਉਸਨੂੰ ਆਪਣੇ ਸਿੰਘਾਸਨ ਤੇ ਬਿਠਾਇਆ ਤੇ ਸਿੰਘਾਸਨ ਤੇ ਬਿਠਾਉਣ ਤੋਂ ਬਾਅਦ ਉਸਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ ਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ। ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਦਰਸਾ ਰਹੇ ਹਨ ਕਿ ਗੁਰੂ ਦੀ ਸੇਵਾ ਦੀ ਕਥਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁਰੂ ਯਾਦ ਆਉਣ ਨਾਲ ਗੁਰੂ ਦਾ ਦੱਸਿਆ ਹੋਇਆ ਨਾਮ ਯਾਦ ਆਉਂਦਾ ਹੈ, ਤੇ ਗੁਰੂ ਦਾ ਨਾਮ ਯਾਦ ਆਉਣ ਨਾਲ ਜਦੋਂ ਨਾਮ ਦਸਮ ਦੁਆਰ ਦੇ ਵਿੱਚ ਟਿਕ ਜਾਂਦਾ ਹੈ, ਇਕਾਗਰ ਚਿਤ ਮਨ ਹੋ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਹਨ ਉਸ ਵਕਤ ਜਿਤਨੇ ਵੀ ਪਿਛਲੇ ਮਾੜੇ ਕਰਮ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਹਨ। ਭਾਈ ਸਾਹਿਬ ਫਰਮਾਨ ਕਰ ਰਹੇ ਹਨ ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ, ਤੇ ਗੁਰਬਾਣੀ ਵਿੱਚ ਵੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ ਇੱਕ ਸ਼ਬਦ ਹੈ। ਇਹ ਸਵਾਮੀ ਰਾਮਾਨੰਦ ਜੀ ਮਹਾਰਾਜ ਕਬੀਰ ਸਾਹਿਬ ਦੇ ਵੀ ਗੁਰੂ ਹੋਏ, ਭਗਤ ਰਵਿਦਾਸ ਜੀ ਦੇ ਵੀ ਗੁਰੂ ਹੋਏ ਤੇ ਪੀਪਾ ਜੀ ਦੇ ਵੀ ਗੁਰੂ ਹੋਏ, ਅਨੇਕਾਂ ਹੀ ਭਗਤਾਂ ਨੇ ਇਹਨਾਂ ਪਾਸੋਂ ਗੁਰੂ ਦੀਖਿਆ ਲੈ ਕੇ, ਨਾਮ ਲੈ ਕੇ, ਨਾਮ ਜਪ ਕੇ ਸੰਸਾਰ ਨੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜਿਆ। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ,

ਸੰਸਾਰ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ 9 ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ।

ਨਿਰੰਕਾਰ ਮਿਹਰ ਕਰੇਗਾ ਉਹਦੀ ਰਜਾ ਵਿੱਚ ਜੋ ਕੁਛ ਮਾਲਕ ਦੇਵੇਗਾ ਉਹ ਸਬਰ ਤੇ ਸੰਤੋਖ ਨਾਲ ਛਕਾਂਗੇ। ਮਹਾਰਾਜ ਝੂਠੀ ਗੱਲ, ਮੇਰਾ ਤਾਂ ਤੁਰਨਾ ਹੀ ਮੁਹਾਲ ਹੈ। ਸਿੱਧੀ ਗੱਲ, ਕੀਰਤਨ ਹੋ ਗਿਆ, ਹੁਣ ਪ੍ਰਸ਼ਾਦਾ ਚਾਹੀਦਾ, ਡਾਢੀ ਭੁੱਖ ਲੱਗੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ, ਘਾਬਰ ਨਾ, ਨਿਰੰਕਾਰ ਰੋਟੀ ਦੇਵੇਗਾ। ਮਹਾਰਾਜ ਕਦ ਦੇਵੇਗਾ ਆਖੋ ਸ੍ਰੀ ਵਾਹਿਗੁਰੂ। ਕਈ ਦਿਨ ਹੋ ਗਏ ਰੋਟੀ ਦਾ ਮੂੰਹ ਹੀ ਨਹੀਂ ਵੇਖਿਆ, ਪੱਕੀ ਨੀ ਰੋਟੀ ਕਿਉਂ ਜੀ, ਐਵੇਂ ਕਿਵੇਂ ਕੀਰਤਨ ਹੋ। ਹਜ਼ੂਰ ਕਹਿਣ ਲੱਗੇ ਮਰਦਾਨੇ, ਕੋਈ ਨੀ, ਉਦਾਸ ਨਾ ਹੋ, ਰੋਟੀ ਰੱਬ ਦੇਵੇਗਾ, ਪਰ ਅਜੇ ਸਬਰ ਕਰ। ਮਹਾਰਾਜ ਮੇਰੇ ਤੋਂ ਸਬਰ ਨਹੀਂ ਜੀ ਹੁੰਦਾ, ਇਹ ਪਿਆ ਜੇ ਰਬਾਬ, ਜਾਂ ਤਾਂ ਰੋਟੀ ਦਿਓ ਨਹੀਂ ਤਾਂ ਮੈਨੂੰ ਆ ਗਿਆ ਦਿਓ ਆਖੋ ਸ੍ਰੀ ਵਾਹ। ਮੇਰੇ ਧੰਨ ਗੁਰੂ ਨਾਨਕ ਫਤਿਹ ਪਾਤਸ਼ਾਹ ਜੀ ਮਰਦਾਨੀਆਂ ਨੂੰ ਫਿਰ ਪਿਆਰ ਨਾਲ ਕਹਿੰਦੇ, ਫਿਰ ਸਤਿਕਾਰ ਨਾਲ ਕਹਿੰਦੇ ਹਨ, ਮਰਦਾਨੀਆਂ ਤੂੰ ਚੜ੍ਹਦੀਆਂ ਕਲਾਂ ਚਲੋ। ਮਹਾਰਾਜ ਬੜਾ ਚਿਰ ਚੜ੍ਹਦੀਆਂ ਕਲਾਂ ਚ ਰਿਹਾ, ਹੁਣ ਨਹੀਂ ਰਿਹਾ ਜਾਂਦਾ ਰੋਟੀ ਦੇ। ਹਜ਼ੂਰ ਕਹਿਣ ਲੱਗੇ ਮਰਦਾਨੇ, ਇੱਥੇ ਤਾਂ ਪ੍ਰਬੰਧ ਨਹੀਂ ਹੋ ਸਕਦਾ। ਮਰਦਾਨੇ ਨੇ ਕਿਹਾ, ਮਹਾਰਾਜ ਇਹ ਪ੍ਰਬੰਧ ਨਹੀਂ ਹੋ ਸਕਦਾ, ਇਹ ਪਿਆ ਜੇ ਰਵਾਜ ਤੇ ਮੈਨੂੰ ਛੁੱਟੀ। ਮਰਦਾਨੇ ਦੇਖ ਲੈ ਤੇਰੀ ਮਰਜ਼ੀ, ਇਕੱਠੇ ਆਇਆ ਸਾਂ ਕਰੋ, ਇਕੱਠੇ ਹੀ ਜਾਂਦੇ। ਮਹਾਰਾਜ ਜਾਂਦੇ ਤਾਂ ਸਹੀ, ਆਪ ਤੁਸੀਂ ਛਕਦੇ ਛਕਾਉਂਦੇ ਪਤਾ ਨਹੀਂ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਹੈ, ਪਰ ਮੈਨੂੰ ਤਾਂ ਡਾਢੀ ਲੱਗੀ ਹੋਈ। ਆਖਿਰਕਾਰ ਪਿਆਰੀ ਸਾਧ ਸੰਗਤ, ਅੱਜ ਮਰਦਾਨੇ ਨੇ ਭੁੱਖ ਦੇ ਦੁੱਖ ਵਜੋਂ ਕਈ ਤਰ੍ਹਾਂ ਦੇ ਜਵਾਬ ਸਵਾਲ ਵੀ ਹਜ਼ੂਰ ਨਾਲ ਕੀਤੇ, ਆਖਿਰਕਾਰ ਜਵਾਬ ਦੇ ਕੇ ਤੁਰ ਪਿਆ ਆਖੋ ਸ੍ਰੀ ਮੰਦਰ। ਪਹਿਲਾਂ ਇਹਨੇ ਕਲੀਅਰ

بات ہے جی. پہلا مسئلہ ہی روٹی کا, نہیں تو روٹی کھوال نہیں تو دے دے جواب, جواب دے دے. آخرکار جواب دے کے مردانہ تر حضور نے کیا مردانے جلال وچ رہو حکم وچ رہو. مہاراج بڑا چر حکم منیا ہوں نہیں میرے کو رہا جانا. مردانہ تر پیا بھول گیا مردانے نو او بچن. ایک ویری اگے بھی حکم موڑیا سی آخو استری والے اگے بھی موڑیا سی حضور ایک تھان پہ گئے مردانے نے کیرتن کیتا. ایتھے بھی یہی مسئلہ حضور کہن لگے مردانے سامنے شہر ہے ایتھے جا کے روٹی کھا لے. بابا میرے کول کچھ نہیں. حضور کہن لگے چک لے ٹکا آخو استری والے. بابا ٹکے نال کی بنے گا مردانے تو لہتا جا لے کے چلا. جس لیے شہر پہنچے چنگا رونکیلا شہر سوچیا کہ دیوا ٹکا تو پہلا ہی جا کے مردانہ کرانے والی دکان سے اتے کھڑو گیا. خیال آیا بھی اج بدام ہی چھکی آخو سری بھائی جی کئی دن ہو گئے گلا بڑا خشک ہوا. یہ کیا بھائی بدام کی بات. دکاندار نے کیا ٹکے شیر تے کھنڈ یہ بھی ٹکے شیر تے مرچا یہ بھی ٹکے شیر. مردانے نے سوچیا بھی چنگا بندہ ہے پردیسیاں مخول کرد ہے سوچیا بھی بلاس کرد ہے. مردانہ دوجی دکان تے چلا گیا. اے سی فروٹاں دی دکان سونے سونے کیلے ڈی سی آخو سے جو آئی میں سن ٹوکریاں ساڈے ڈی سی تے کرسیاں تے بیٹھے ہوں اتنے ٹوکریاں پتہ ہوں تو پیاری سات سنگت کیلے وال ویکھیا سیبا وال تکیا ہور بھی کئی طرح دے فروٹ انگورا وال ویکھے. مردانے نے پوچھا کیوں بھائی بھلے لوگ اے انگور کی بات دیندے ہیں. اس نے کیا تک شیر سیب اے بھی ٹکے شیر تے کیلے یہ نے کیا بھی ٹکے شیر. مردانے نے کیا اتنے سارے ہی وہ بندے ہیں کسی کے دل چڑھ میں نہیں آتا کہ میں پردیسی ہاں جس چیز کی مینو اچھا ہے یہ مینو دین. مردانہ تیجی دکان پہ چلا گیا. اے دکان کس دی سی حلوائی. شام دا ٹائم سی گرم گرم جلیبیاں نکل رہی ہیں. مردانے نے ویکھیا پکڑا دی لگی ہوئی سی منہ پانی پھر آیا نیڑے پہنچیا سوچیا بھی حلوائی ہے تو پلا لوگ سیدھا سادہ جاپدا ہے اے نہیں ماحول کرے گا. نیڑے جا کے کیوں بھائی اے جلیبیاں کی پا دینا. حلوائی نے کیا ٹکے شیر آپ تے گلاب جامن اے بھی ٹکے شیر ہی ہے نا رس گلے اے بھی کوئی پا ہے. مردانے نے کیا بھی اندروں پہ تین کہ اوپروں اوپر آپ خوش نہیں لگے نہیں اندروں کہہ رہی ہیں لے پھر ٹکا تے دے شیر جلیبیاں. جلیبیاں شیر لے کے گرم گرم جس نے کھا دیا بڑا سواد آیا. واپس آ گئے آ کے حضور دے چرنا تے متھا ٹیکیا. حضور کہنے لگے مردانے اج بڑا خوش ہیں آخو سری بھائی. مہاراج تھی تو انتر جانی ہو نا کدے کدے میرے دل دیا بھی بجھ لیں گے کیوں مردانے. مہاراج یہ پڑا چنگا آ گیا ہے یہ اسٹیشن اچھا ہے اول تا اتنے چھ مہینے رہو نہیں تو تین مہینے کا ضرور رہو. کیوں مردانے سچے پاتشاہ کمال کی گل ہے تھی ایک ٹکا دیتا ہے میں بازار چ گیا جیڑی چیز پوچھا وہی ٹکے سیر اتنے ہر ایک چیز ٹکے سیر ملتی. بابا موجہ لگی ہوں دو چار ٹکے روز دے دیا کرو تے میرا کام بھی چنگا بن جائے گا. اے سدے پادشاہ پھر کیرتن دو بجے سنایا کرا گا اینڈ جڑا بڑا اچھا ہے کیونکہ گرو نانک دے باپو کی گودی پیچھا ہسیا بھی کرو پر گرو نانک دے پیار ہسیا کرو. گرو نانک دے پیار ہسنا بھی ماڑا نہیں ہے تے گرو نانک دے پیار چ رونا بھی ماڑا نہیں ہے. آخو سی رونا کیڑا ماڑا ہے دنیاداری دا رونا دنیاداری دا رونا ماڑا ہے. جی گرو نانک دے پیار چ کوئی روندا ہے بھائی او دا ایک اتھرو جڑا ہے او دھرتی تے نہیں ڈگدا گرو نانک دے چرنا تے ڈگدا.
ਵਲੇ ਵੇ ਕਾਰਨ ਬਾਬਾ ਰੋਈਏ, ਹਜ਼ੂਰ ਬਾਣੀ ਦੁਆਰਾ ਫਰਮਾਉਂਦੇ ਦੁਨੀਆਦਾਰੀ ਦਾ ਰੋਣਾ ਨਾ ਰੋਇਆ ਕਰੋ, ਅੱਥਰੂ ਬੜੇ ਕੀਮਤੀ ਹਨ, ਇਹਨਾਂ ਸੁੱਚੇ ਮੋਤੀਆਂ ਨੂੰ ਕੌਡੀਆਂ ਦੇ ਪਾ ਜਾਇਆ ਨਾ ਕਰਿਆ ਕਰੋ। ਜੇ ਰੋਣ ਵਾਸਤੇ ਚਿੱਤ ਕਰੇ ਵੀ ਤਾਂ ਕਿਹੜਾ ਰੋਣਾ ਰੋਈਏ, ਵਲੇ ਵੇ ਕਾਰਨ ਬਾਬਾ ਰੋਈਏ, ਰੋਵਣ ਸਗਰ ਵਿਚਾਰੋ, ਨਾਨਕ ਰੋਣਾ ਬਾਬਾ ਜਾਣ ਗਏ ਜੇ ਰੋਵੇ ਲਾਏ ਪਿਆਰ। ਅੱਜ ਅੰਮ੍ਰਿਤਪੁਰ ਦੇ ਕੀਰਤਨ ਵਿੱਚ ਕਿਆ ਵੈਰਾਗ ਆ ਗਿਆ ਵਾਲੀਆ ਸਾਹਿਬਰਾਂ ਨੂੰ, ਕਿਆ ਵੈਰਾਗ ਤੇਰੇ ਗੁਰੂ ਨਾਨਕ ਦੇ ਪਿਆਰ ਚ ਰੋਣਾ, ਵੈਰਾਗ ਆ ਜਾਂਦਾ ਪਿਆਰ ਦੀ ਪਹਿਲੀ ਮੰਜ਼ਿਲ ਹੀ ਰੋਣਾ ਹੈ ਪਿਆਰੀ ਸਾਸ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ, ਹਾਂ ਰਹਿਣ ਸਕਾ ਦਿਨ ਦੇਖੇ ਪ੍ਰੀਤਮਾ, ਮੈਂ ਨੀਰ ਰਹੇ ਵੇ ਚੱਲੇ। ਪਰ ਇਹਨਾਂ ਮੰਜ਼ਿਲਾਂ ਨੂੰ ਕੋਈ ਪਿਆਰ ਵਾਲਾ ਹੀ ਸਮਝਦਾ। ਮਾਂ ਕੁਛ ਕਹਿੰਦੇ ਸਨ, ਜਿੱਦਾਂ ਕੋਈ ਮਰ ਜਾਵੇ ਨਾ ਘਰ ਦਾ ਬੰਦਾ, ਰੋਂਦੇ ਸਾਰੇ ਹਨ ਪਰ ਉਹਦੀ ਤਾਂ ਵੱਖਰੀ ਨਿਕਲਦੀ, ਰੋਂਦੇ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਰੋਂਦੇ ਸਨ ਪਰ ਉਹਦੀ ਤਾਂ ਵੱਖਰੀ ਹੈ। ਜਿਹਦੇ ਮਨ ਨੂੰ ਲੱਗੀ ਹੈ ਪਿਆਰੇ, ਉਹਦਾ ਜੀਵਨ ਹੀ ਵੱਖਰਾ ਹੈ। ਕੋਈ ਕੁਝ ਕਹਿੰਦਾ ਹੋਵੇਗਾ ਸਵੇਰੇ, ਕੋਈ ਕੁਝ ਕਹਿੰਦਾ ਹੋਵੇਗਾ, ਪਰ ਨਹੀਂ ਉਹ ਕੋਈ ਗੁਰੂ ਨਾਨਕ ਦਾ ਵੈਰਾਗ ਆ ਗਿਆ। ਸਾਖੀ ਤਕਰੀਬਨ ਉਹ ਜੀ ਚੱਲੀ ਜੋ ਬਾਬਿਆਂ ਦੇ ਮੁਖਾਰ ਪਿੰਨ ਤੂੰ, ਉਹਨਾਂ ਨੇ ਵੀ ਕਈ ਵਾਰੀ ਸੁਣੀ ਹੋਵੇ। ਬਾਬਾ ਜੀ ਦੇ ਵਸਾਏ ਹੋਏ ਹਨ ਵਾਲੀਆ ਸਾਹਿਬ, ਤਾਂ ਪਿਆਰੀ ਸਾਧ ਕਿਆ ਵੈਰਾਗ ਆਇਆ, ਮਨ ਉਸ ਵੇਲੇ ਧਰਤੀ ਵੀ ਰੋ ਰਹੀ ਸੀ ਆਖੋ ਸ੍ਰੀ ਕਾਲ। ਪਿਆਰ ਦਾ ਰੋਣਾ ਗੁਰੂ ਨਾਨਕ ਰੀਝ ਰਿਹਾ ਸੀ, ਤੁਹਾਡੀ ਅੱਖਾਂ ਵਿੱਚ ਵੀ ਅਥਰੂ ਚੋ ਰਹੇ, ਇਹ ਪਿਆਰ ਦਾ ਰੋਣਾ। ਜੇ ਕਦੇ ਅੱਖਾਂ ਭੇਜ ਜਾਂਦੀਆਂ ਗੁਰੂ ਨਾਨਕ ਦੇ ਪਿਆਰ ਚ ਤਾਂ ਸ਼ੁਕਰ ਕਰਿਆ ਕਰ, ਦਾਦਾ ਤੇਰੀਆਂ ਮਿਹਰਾਂ ਹੋਈਆਂ ਤੇਰੇ ਪਿਆਰ ਚ ਮਨ ਰੋਇਆ ਹੈ। ਯਾਦ ਰੱਖੋ ਗੁਰੂ ਨਾਨਕ ਦੇ ਪਿਆਰ ਦਾ ਰੋਣਾ ਜ਼ਾਇਆ ਨਹੀਂ ਜਾਏਗਾ, ਆਖੋ ਸ੍ਰੀ ਵਾਲ ਜ਼ਾਇਆ ਨਹੀਂ ਜਾਏਗਾ। ਗੁਰੂ ਨਾਨਕ ਦੇ ਵੈਰਾਗ ਵਿੱਚ ਕਿਆ ਸਵੇਰੇ ਵੈਰਾਗ ਆਇਆ, ਤਾਂ ਕੋਈ ਮਤ ਖਿਆਲ ਕਰੇ ਕਿ ਕੋਈ ਹੋਰ ਗੱਲ ਸੀ, ਨਹੀਂ ਨਿਰੋਲ ਗੁਰੂ ਨਾਨਕ ਦਾ ਵੈਰਾਗ, ਗੁਰੂ ਨਾਨਕ ਦਾ ਪਿਆਰ। ਅਰਦਾਸ ਕਰੀਏ ਸਾਨੂੰ ਵੀ ਅਰਦਾਸ ਨਹੀਂ, ਸਾਡੇ ਉੱਤੇ ਹੀ ਇਹ ਬਖਸ਼ਿਸ਼ ਹੋਵੇ। ਦੁਨੀਆਦਾਰੀ ਦਾ ਰੋਣਾ ਤਾਂ ਸਾਰੀ ਦੁਨੀਆ ਤੇ ਰੋਂਦੀ ਹੈ, ਧਨ ਕੋਲ ਨਹੀਂ ਹੈ ਤਾਂ ਲੋਕੀ ਰੋਂਦੇ ਨੇ, ਪੁੱਤਰ ਨਹੀਂ ਆਇਆ ਨਹੀਂ ਹੈ ਤਾਂ ਵੀ ਰੋਂਦੇ ਨੇ, ਜੇ ਹੋ ਗਿਆ ਨਲਾਇਕ ਹੋ ਗਿਆ ਤਾਂ ਵੀ ਦੁਨੀਆ ਰੋਂਦੀ ਹੈ। ਕਿਸੇ ਦੇ ਸਰੀਰ ਨੂੰ ਰੋਗ ਲੱਗ ਗਿਆ ਹੈ, ਕਿਸੇ ਦਾ ਕੰਮ ਕਾਰ ਨਹੀਂ ਚੱਲਦਾ, ਕਿਸੇ ਨੂੰ ਕੋਈ ਰੋਗ ਹੈ। ਬੇਨਤੀ ਕੀਤੀ ਸੀ ਨਾ ਪਰਸੋਂ, ਨਾਨਕ ਦੁਖੀ ਆ ਸਭ ਸੰਸਾਰ, ਫਿਰ ਸੋ ਸੁਖੀ ਆ ਜਿਸ ਨਾਮ ਆਧਾਰ। ਜੇ ਰੋਣਾ ਹੋਵੇ ਤਾਂ ਗੁਰੂ ਨਾਨਕ ਦੇ ਪਿਆਰ ਚ ਰੋਇਆ ਕਰ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਹੱਸਣਾ ਹੈ ਤਾਂ ਗੁਰੂ ਨਾਨਕ ਦੇ ਪਿਆਰ ਚ, ਹੱਸਣ ਨੂੰ ਮਨ ਹੀ ਨਹੀਂ ਕੀਤਾ। ਬਾਣੀ ਚ ਆਇਆ ਪੂਰਾ ਸਤਿਗੁਰ ਸੇਵੀਏ ਪੂਰੀ ਹੋਵੇ ਜੁਗਤ, ਹੱਸਣ ਦੀਆਂ ਪਹਿਲਾਂ ਕੰਮ ਹੀ ਹੱਸਣ, ਪਰ ਫਜ਼ੂਲ ਹੱਸਣਾ ਨਾ ਹੋਵੇ, ਕੁਝ ਹੱਸਣਾ ਨਾ ਹੋਵੇ। ਜੇ ਗੁਰੂ ਨਾਨਕ ਦੇ ਪਿਆਰ ਚ ਬਾਬਾ ਜੀ ਕਹਿੰਦੇ ਹੱਸੋ ਵੀ ਖੇਲੋ ਵੀ, ਪਰ ਗੁਰੂ ਨਾਨਕ ਦੇ ਪਿਆਰ ਤੇ ਸਤਿਕਾਰ, ਹੱਸਦੇ ਹਾਂ ਖਲੰਦੇ ਹਾਂ ਚੰਗਾ ਖਾਓ, ਤਰੰਦੇ ਹਾਂ ਖਵੰਦੇ ਹਾਂ ਵਿੱਚੇ ਹੋਵੇ ਮੁਕਤ। ਪਰ ਪੂਰੀ ਜੁਗਤੀ ਕੋਲ ਹੋਵੇ, ਉਹ ਕਿਹੜੀ ਜੁਗਤੀ? ਇੱਕੋ ਹੈ, ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦਾ ਅਦਬ ਜੋ ਤੁਹਾਨੂੰ ਗੁਰੂ ਨੇ ਵਸੇ ਦੱਸ ਦਿੱਤੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀ ਵਾਹ ਬਾਬਾ, 3 ਮਹੀਨੇ ਦਾ ਪੜਾ ਇੱਥੇ ਜ਼ਰੂਰ ਕਰ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਤੋ ਮੇਰੇ ਅਰਸ਼ੀ ਦਾਤਾਰ ਨੇ ਸੱਚੇ ਦਨਕਾਰ ਧੰਨ ਗੁਰੂ ਨਾਨਕ ਨੇ ਕਿਹਾ, ਮਰਦਾਨਿਆ ਇੱਥੇ ਹਰ ਇੱਕ ਚੀਜ਼ ਟਕੇ ਫੇਰ ਹੈ। ਹਾਂ ਮਹਾਰਾਜ, ਬਦਾਮ ਵੀ ਟਕੇ ਫੇਰ ਹੈ ਤੇ ਘਿਓ ਵੀ ਟਕੇ ਫੇਰ ਹੈ, ਤੇ ਮੈਂ ਪੁੱਛਿਆ ਮਰਚਾਂ ਉਹ ਵੀ ਟਕੇ ਫੇਰ। ਫਿਰ ਬਾਬਾ ਮੈਨੂੰ ਤਾਂ ਭੁੱਖ ਲੱਗੀ ਸੀ, ਮੈਂ ਤਾਂ ਜਲੇਬੀਆਂ ਦਾ ਫੇਰ ਖਾ ਕੇ ਆਇਆ ਖੁਦਰੀ ਵਾਲੀ। ਹਜ਼ੂਰ ਕਹਿਣ ਲੱਗੇ ਮਰਦਾਨਿਆ ਜਿੱਥੇ ਹਰ ਇੱਕ ਚੀਜ਼ ਇੱਕੋ ਭਾਵ ਜਿਹੜੀ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਖੁਦਰੀ ਜਿੱਥੇ ਲਾਲ ਤੇ ਕੌਡੀ ਪਾਲਟੀ, ਜਿੱਥੇ ਸੱਤ ਤੇ ਝੂਠ ਦੀ ਪਹਿਚਾਣ, ਜਿੱਥੇ ਗੁਰੇ ਤੇ ਪਲੇ ਨੂੰ ਨਹੀਂ ਵੇਖਿਆ ਜਾਂਦਾ, ਜਿੱਥੇ ਰਾਤ ਦੇ ਦਿਨ ਦਾ ਫਰਕ ਨਹੀਂ ਹੈ ਮਰਦਾਨੇ ਆ, ਜਿੱਥੇ ਗੁਰਮੁਖ ਤੇ ਮਨੁੱਖ ਦੀ ਪਹਿਚਾਣ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ, ਨਹੀਂ ਰਹਿਣਾ ਚਾਹੀਦਾ। ਜਿਸਨੇ ਲਾਲ ਦੀ ਪਰਖ ਨਹੀਂ ਕੀਤੀ, ਲਾਲ ਦੀ ਪਰਖ ਕੌਣ ਕਰਦੇ? ਪਾਰਖੂ ਭਾਈ ਨੰਦ ਲਾਲ ਜੀ ਨੇ ਲਿਖਿਆ ਨਾ,

ਸੁੱਚੇ ਲਾਲ ਨੂੰ ਜ਼ਰੂਰੀ ਕਰ ਸਕਦੇ। ਕੀਰਤਨ ਦੇ ਸੋਹਣੇ ਲਾਲ ਨੂੰ ਭਾਈ ਗੁਰਸਿੱਖ ਪਰਖਦੇ ਨੇ, ਤੁਸੀਂ ਪਰਖ ਰਹੇ ਹੋ ਆਖਰ ਤਾਂ ਹੀ ਜੁੜੇ ਬੈਠੇ ਹੋਏ। ਪਰ ਮਰਦਾਨੇ ਆ ਜਿੱਥੇ ਇਸ ਚੀਜ਼ ਦੀ ਪਰਖ ਨਹੀਂ ਹੈ ਉੱਥੇ ਨਹੀਂ ਰਹਿਣਾ ਚਾਹੀਦਾ। ਮਹਾਰਾਜ ਮਸਾਂ ਮਸਾਂ ਇੱਕ ਚੰਗਾ ਸਟੇਸ਼ਨ ਆਇਆ ਸੀ ਤੇ ਤੁਸੀਂ ਉਪਰਾਮ ਹੀ ਹੋ ਗਏ, ਨਾ ਮਰਦਾਨੇ ਇੱਥੇ ਨਹੀਂ ਰਹਿ। ਬਾਬਾ ਫਿਰ ਤੁਸੀਂ ਜਾਣਾ ਤਾਂ ਜਾਓ, ਮੈਂ ਤਾਂ ਨਹੀਂ ਜਾਵਾਂਗਾ। ਖੁਸ਼ੀ ਹੋਇਆ ਮਰਦਾਨੇ ਆ ਬਚਨ ਮੰਨ। ਮਹਾਰਾਜ ਫਿਰ ਮੰਨ ਲਵਾਂਗਾ, ਚੰਗਾ ਫਿਰ ਹਜ਼ੂਰ ਤੁਰ ਪਏ। ਮਰਦਾਨਾ ਪਦਾਰਥਾਂ ਦੇ ਲਾਲਚ ਆ ਕੇ ਗੁਰੂ ਤੋਂ ਗੁਰੂ ਨੂੰ ਜਵਾਬ ਦੇ ਕੇ ਫੇਰਨ ਲੱਗ ਗਏ। ਹਜ਼ੂਰ ਤੁਰੇ ਕਹਿਣ ਲੱਗਾ, ਮਹਾਰਾਜ ਅਣਵਾਕੁਲ ਜਗ੍ਹਾ ਹੈ, ਆਪ ਅੱਗੇ ਹੈ, ਤੁਸੀਂ ਲਿਆਂਦਾ ਹੈ, ਉਸ ਦਿਨ ਰਹਿ ਕੇ ਜਿੱਥੇ ਕਹੋਗੇ ਮੈਂ ਆ ਜਾਵਾਂਗਾ। ਹੁਣ ਇਤਨੀ ਕਿਰਪਾ ਤਾਂ ਕਰੋ ਵੀ ਦੋ ਚਾਰ ਟਕੇ ਤਾਂ ਰੋਜ਼ ਮਿਲਣ ਆਖੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿਣ ਲੱਗੇ, ਮਰਦਾਨੇ ਚੰਗਾ ਤੇ ਸੀ ਸਾਡੇ ਨਾਲ ਹੀ ਚੱਲਦਾ, ਪਰ ਤੇਰੀ ਮਰਜ਼ੀ ਹੈ, ਪਦਾਰਥਾਂ ਦੇ ਲਾਲਚ ਰਹਿਣ ਲੱਗਾ ਹੈ, ਜਗ੍ਹਾ ਚੰਗੀ ਨਹੀਂ ਹੈ, ਅੱਗੇ ਤੇਰੀ ਮਰਜ਼ੀ। ਮਹਾਰਾਜ ਤੁਸੀਂ ਚੱਲੋ ਮੈਂ ਆ ਜਾਵਾਂਗਾ ਆਖੋ ਸ੍ਰੀ ਵਾਹਿਗੁਰੂ। ਚੰਗਾ ਮਰਦਾਨੇ, ਟਕੇ ਤਾਂ ਤੈਨੂੰ ਮਿਲ ਜਾਣਗੇ, ਕੀਰਤਨ ਜੋ ਕਰਨ ਵਾਲਾ। ਹਜ਼ੂਰ ਚਲੇ ਗਏ, ਇਹ ਮਰਦਾਨਾ ਸ਼ਹਿਰ ਚ ਆ ਗਿਆ। ਗੁਰੂ ਦੇ ਬਚਨ ਦੁਆਰਾ ਚਾਰ ਪੰਜ ਟਕੇ ਰੋਜ਼ ਮਿਲ ਜਾਂਦੇ ਹਨ, ਫਿਰ ਕਦੇ ਜਲੇਬੀਆਂ, ਕਦੇ ਮਾਲਪੂੜੇ, ਕਦੇ ਬਦਾਮ, ਕਦੇ ਘਿਓ ਹੀ ਛਕ ਲੈਂਦਾ ਆਖੋ ਸ੍ਰੀ ਵਾਹਿਗੁਰੂ। ਥੋੜੇ ਸਮੇਂ ਦੇ ਅੰਦਰ ਹੀ ਮਰਦਾਨਾ ਮੋਟਾ ਤਾਜ਼ਾ, ਖੁਰਾਕ ਵੀ ਚੰਗੀ ਮਿਲ ਗਈ। ਇੱਕ ਦਿਨ ਅਚਾਨਕ ਹੀ ਪਿਆਰੀ ਸਾਧ ਸੰਗਤ, ਕਿਸੇ ਦਾ ਮਕਾਨ ਡਿੱਗ ਪਿਆ, ਮਕਾਨ ਦੇ ਹੇਠਾਂ ਇੱਕ ਆਦਮੀ ਆ ਕੇ ਮਰ ਗਿਆ। ਜਿਨ੍ਹਾਂ ਦਾ ਆਦਮੀ ਮਰਿਆ ਸੀ ਉਹਨਾਂ ਨੇ ਜਾ ਕੇ ਬਾਦਸ਼ਾਹ ਕੋਲ ਫਰਿਆਦ ਕੀਤੀ, ਬਾਦਸ਼ਾਹ ਸਲਾਮਤ, ਸਾਡਾ ਆਦਮੀ ਮਰ ਗਿਆ। ਵੀ ਕਿਸ ਤਰ੍ਹਾਂ ਮਰਿਆ ਹੈ, ਫਲਾਂ ਸੇਠ ਦੇ ਮਕਾਨ ਦੇ ਹੇਠ ਆ ਕੇ ਮਰਿਆ, ਉਹ ਮਕਾਨ ਡਿੱਗ ਪਿਆ। ਬਾਦਸ਼ਾਹ ਨੇ ਕਿਹਾ, ਫਿਰ ਜਿਸਦਾ ਉਹ ਮਕਾਨ ਹੈ ਉਹਨੂੰ ਫਾਸੀ ਚਾੜ ਦੇ ਆਖੋ ਸ੍ਰੀ ਵਾਹਿਗੁਰੂ। ਇਸ ਨੂੰ ਹੱਥਕੜੀਆਂ ਲੱਗੀਆਂ, ਪੇਸ਼ ਕੀਤਾ। ਇਸਨੇ ਕਿਹਾ ਵੀ ਕੀ ਗੱਲ ਹੈ, ਮੈਨੂੰ ਫਾਸੀ ਕਿਉਂ ਚਾੜਦੇ ਹੋ? ਬਾਦਸ਼ਾਹ ਨੇ ਕਿਹਾ, ਇਸ ਵਾਸਤੇ ਤੇਰਾ ਮਕਾਨ ਗਿਰ ਗਿਆ ਹੈ, ਉਹ ਮਕਾਨ ਗਿਰਿਆ, ਇੱਥਾਂ ਆਦਮੀ ਆ ਕੇ ਮਰ ਗਿਆ, ਇਸ ਵਾਸਤੇ। ਇਸ ਦਾ ਚਾਤਰ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹ ਮੇਰਾ ਕਸੂਰ ਥੋੜਾ, ਇਹ ਤਾਂ ਕਾਰੀਗਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਕਾਨ ਕਮਜ਼ੋਰ ਬਣਾਏ। ਲੇਬਰ ਤਾਂ ਮੈਂ ਪੂਰੀ ਦਿੱਤੀ ਹੈ ਉਹਨਾਂ ਨੂੰ, ਮਿਹਨਤ ਤਾਂ ਪੂਰੀ ਦਿੱਤੀ ਹੈ,

0: ਕੀ ਹੈ, ਤੁਸੀਂ ਮਸਾਲਾ ਨੀ ਟਾਈਮ ਨਾਲ ਪਹੁੰਚਾਇਆ, ਬੰਦਾ ਮਰ ਗਿਆ। ਕਹਿਣ ਲੱਗੇ ਸਾਡਾ ਕਸੂਰ ਨਹੀਂ, ਜਿੱਥੋਂ ਅਸੀਂ ਮਸਾਲਾ ਚੁੱਕੇ ਸੀਮਿੰਟ ਵਗੈਰਾ ਤਗਾਰੀ ਚ ਰੱਖ ਕੇ ਸਿਰ ਤੇ ਆਉਂਦੇ ਸਾਂ, ਰਸਤੇ ਵਿੱਚ ਇੱਕ ਵੇਸਵਾ ਮੁਜਰਾ ਪੀ ਕਰਦੀ ਸੀ ਗਾਉਣ ਵਾਲੀ, ਤੇ ਅਸੀਂ ਉੱਥੇ ਖੜੋ ਜਾਂਦੇ ਸੀ। ਇਸ ਵਾਸਤੇ ਮਸਾਲਾ ਲੇਟ ਪਹੁੰਚਦਾ ਸੀ, ਮਕਾਨ ਕਮਜ਼ੋਰ ਰਹਿ ਗਿਆ, ਡਿੱਗ ਪਿਆ, ਬੰਦਾ ਮਰ ਗਿਆ, ਸਾਡਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਠੀਕ ਹੈ ਵੀ ਇਹ ਸੱਚੇ ਹੈ ਨਾ, ਫਿਰ ਵੇਸਵਾ ਨੂੰ ਫਾਸੀ ਚੜ ਵਾਪਸ ਨਹੀਂ ਲਾਏਗਾ। ਇਸ ਲਈ ਉਹਨੂੰ ਬੁਲਾਇਆ, ਅਤਰੀਆਂ ਲਾ ਲਈਆਂ ਵਿਚਾਰੀ ਨੂੰ, ਪੇਸ਼ ਕੀਤਾ, ਤੇਰੇ ਕਿਹਾ ਮੇਰਾ ਕੀ ਕਸੂਰ ਹੈ, ਸਾਰੀ ਵਿਖਿਆ ਦੱਸੀ। ਇਸ ਦੇ ਅੱਗੇ ਕੋਈ ਜਵਾਬ ਨਹੀਂ ਸੀ, ਹਾਕੋ ਸ੍ਰੀ ਭਾਈ ਇਹਦਾ ਕੋਈ ਜਵਾਬ ਨਹੀਂ ਸੀ। ਪਰ ਜਿਸ ਵੇਲੇ ਫਾਸੀ ਵਾਲਾ ਰੱਸਾ ਇਹਦੇ ਗਲ ਚ ਪਾਉਣ ਲੱਗੇ, ਇਹਦੀ ਗਰਦਨ ਸੀ ਜ਼ਰਾ ਪਤਲੀ ਤੇ ਉਹ ਗੰਢ ਸੀ ਜ਼ਰਾ ਖੁੱਲੀ, ਹਾਕੋ ਸ੍ਰੀ ਭਾਈ ਉਹ ਇਹਦੇ ਗਲ ਵਿੱਚ ਨਾ ਆਵੇ। ਜਲਾਦਾ ਨੇ ਕਿਹਾ ਬਾਦਸ਼ਾਹ ਸਲਾਮਤ, ਇਹਦੇ ਗਲ ਚ ਰੱਸਾ ਨਹੀਂ ਆਉਂਦਾ। ਬਾਦਸ਼ਾਹ ਕਹਿਣ ਲੱਗਾ ਜਿਹਦੇ ਗਲ ਚ ਆਉਂਦਾ ਉਹਨੇ ਫਾਸੀ ਚਾੜੋ, ਹਾਕੋ ਸ੍ਰੀ ਭਾਈ ਇਹ ਹੁਕਮ ਦੀ ਤਮੀਰ ਕਰਨ ਵਾਸਤੇ ਜਿਹੜੇ ਬਾਦਸ਼ਾਹ ਦੇ ਪੁਲਿਸ ਦੇ ਬੰਦੇ ਸਨ ਉਹ ਤੁਰ ਪਏ ਵੀ ਉਹ ਜਿਹਾ ਮੋਟਾ ਤਾਜ਼ਾ ਕਿਧਰੋਂ ਲੱਭੇ। ਪਿਆਰੀ ਸਾਹਿਬ ਸੰਗਤ, ਪੁਲਿਸ ਦੇ ਬੰਦੇ ਜਾ ਰਹੇ ਸਨ ਤੇ ਅੱਗੇ ਮਰਦਾਨਾ ਹਲਵਾਈ ਦੀ ਦੁਕਾਨ ਤੇ ਬੈਠਾ ਹੋਇਆ, ਮਠਿਆਈ ਪਿਆ ਖਾਂਦਾ ਸੀ। ਜਾ ਕੇ ਪੁਲਿਸ ਵਾਲੇ ਨੇ ਕਿਹਾ ਵੀ ਤੂੰ ਕੌਣ ਹੈ? ਮਰਦਾਨੇ ਨੇ ਕਿਹਾ ਰੱਬ ਦਾ ਬੰਦਾ। ਫਿਰ ਰੱਬ ਦੇ ਬੰਦੀ ਦੀ ਰੋੜੇ ਸਨ, ਪਕੜ ਲਿਆ। ਕਹਿਣ ਲੱਗਾ ਮਰਦਾਨਾ ਕਿਧਰ ਲੈ ਚੱਲੇ ਹੋ, ਕੀਰਤਨ ਕਰਾਉਣਾ? ਆਖੋ ਸ੍ਰੀ ਅੱਗੇ ਤਾਂ ਕੋਈ ਮਿਲਿਆ ਨੀ ਪ੍ਰੇਮੀ, ਅੱਜ ਤੁਹਾਨੂੰ ਕਿਧਰੋਂ ਪਿਆਰ ਜਾਗ ਪਿਆ? ਕਹਿਣ ਲੱਗੇ ਆ ਤੈਨੂੰ ਦੱਸ ਦਿੰਦੇ। ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਪਿਆਰੀ ਸਾਧ ਸੰਗਤ, ਜਿਸ ਵੇਲੇ ਮਰਦਾਨੇ ਦੇ ਗਲ ਚ ਰੱਸਾ ਪਾਇਆ ਫਾਸੀ ਵਾਲਾ, ਉਹ ਫਿੱਟ ਹੋ ਗਿਆ। ਆਖੋ ਸ੍ਰੀ ਮਰਦਾਨਾ ਰੋ ਪਿਆ, ਕਹਿਣ ਲੱਗਾ ਮੈਨੂੰ ਕਿਉਂ ਮਾਰਦੇ ਹੋ? ਬਾਦਸ਼ਾਹ ਨੇ ਕਿਹਾ ਇਸ ਵਾਸਤੇ ਤੈਨੂੰ ਫਾਸੀ ਚਾੜਦੇ ਆ, ਤੇਰੇ ਗਲ ਚ ਰੱਸਾ ਫਿੱਟ ਆ ਗਿਆ, ਆਖੋ ਸ੍ਰੀ ਮੇਰਾ ਕੋਈ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਇਹਨਾਂ ਗੱਲਾਂ ਨੂੰ ਇੱਥੇ ਕੋਈ ਨੀ ਜਾਣਦਾ। ਜਿਸ ਵੇਲੇ ਮਰਦਾਨਾ ਫਾਸੀ ਕਰਨ ਲੱਗਾ ਤਾਂ ਉਸ ਵੇਲੇ ਪਿਆਰੀ ਸਾਧ ਸੰਗਤ, ਮਰਦਾਨੇ ਨੂੰ ਮੇਰਾ ਧਨ ਗੁਰੂ ਨਾਨਕ ਦੇਵ ਤੇ ਆਇਆ, ਦੁੱਖੜੇ ਸਾਨੂੰ ਵੀ ਦੁੱਖ ਵੇਲੇ ਰੱਬ ਚੇਤੇ ਆਉਂਦਾ, ਸਾਨੂੰ ਵੀ ਦੁੱਖ ਵੇਲੇ ਰੱਬ ਚੇਤੇ ਆਉਂਦਾ। ਜੇ ਘਰ ਵੀ ਠੀਕ ਠਾਕ ਹੈ ਤਾਂ ਗੁਰਦੁਆਰੇ ਜਾਣ ਦੀ ਲੋੜ ਹੀ ਨਹੀਂ, ਜੇ ਪੁੱਤਰ ਬਿਮਾਰ ਹੋ ਗਿਆ ਦਵਾਈਆਂ ਕਰਦੇ ਆ, ਜੇ ਡਾਕਟਰ ਨੇ ਜਵਾਬ ਦੇ ਦਿੱਤਾ ਤਾਂ ਗੁਰਦੁਆਰੇ ਆ ਕੇ ਕਹਿੰਦੇ ਆ ਭਾਈ ਸਾਹਿਬ ਨੂੰ, ਭਾਈ ਸਾਹਿਬ ਦਾ ਕਰੋ ਅਰਦਾਸ। ਆ ਕੁਦਰੀ ਰਾਜ ਨੇ ਅੱਗੇ ਕਦੇ ਨੀ ਵੇਖਿਆ ਗੁਰਦੁਆਰੇ ਦੀ, ਟਾਈਮ ਨਹੀਂ ਸੀ ਮਿਲਦਾ, ਅੱਜ ਮਿਲ ਗਿਆ ਟਾਈਮ। ਜੇ ਪਹਿਲਾਂ ਹੀ ਆਉਂਦਾ ਰਹਿੰਦਾ ਤਾਂ ਲਾਜ ਲਾਜ ਕਿਉਂ ਹੁੰਦਾ ਪੁੱਤਰ ਤੇਰਾ? ਦੁੱਖ ਮਿਲਿਆ ਕਿਉਂ? ਹਜ਼ੂਰ ਬਾਣੀ ਕਹਿੰਦੇ ਦੁੱਖ ਤਦੇ ਜਾਂ ਗੁਸਰ ਗਿਆ, ਹਨੇਰਾ ਕਿਉਂ ਹੋ ਜਾਂਦਾ? ਦੀਵਾ ਬੁੱਝ ਜਾਂਦਾ, ਲਾਈਟਾਂ ਆਫ ਕਰ ਦਿਓ, ਹਨੇਰਾ ਹੀ ਹਨੇਰਾ, ਜਗਾ ਦਿਓ ਚੰਨ। ਇਸੇ ਤਰ੍ਹਾਂ ਬਾਈ, ਜੇ ਨਾ ਤਾਂ ਦੀਵਾ ਨਹੀਂ ਜਗਾਇਆ ਤਾਂ ਦੁੱਖਾਂ ਦੇ ਹਨੇਰੇ ਤੋਂ ਆ ਹੀ ਜਾਣ। ਕਿਸੇ ਉਸ ਵੇਲੇ ਆ ਕੇ ਅਰਦਾਸੇ ਕਰਾਂਗੇ, ਸ਼ਿਲਿੰਗ ਭੇਟਾ ਕਰਨੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੀ ਕਰਾਂਗੇ, ਜੋ ਕੁਝ ਭਾਈ ਸਾਹਿਬ ਕਹਿੰਦੇ ਮਿੱਤਰੇ ਵੀ ਕਰਨ ਲੱਗ ਜਾਂਦੇ। ਤਾਂ ਹੀ ਹਜ਼ੂਰ ਕਹਿੰਦੇ ਨਾ ਦੁੱਖ ਦਾਰੂ ਸੁਖਰ, ਦੁੱਖਾਂ ਚ ਰੱਬ ਨੂੰ ਚੇਤੇ ਕਰਦੇ ਹਾਂ। ਪਰ ਤੁਲਸੀ ਜੀ ਨੇ ਬੜਾ ਸੁੰਦਰ ਲਿਖਿਆ,
1: ਦੁੱਖ ਮੇ ਸਿਮਰਨ ਸਭ ਕਹੇ।
0: ਇਸ ਜਗਤ ਦਾ ਇਹ ਵਿਹਾਰ ਬਣ ਗਿਆ,
1: ਦੁੱਖ ਮੇ ਸਿਮਰਨ ਸਭ ਕਰੇ, ਸੁਖ ਮੇ ਕਰੇ ਨਾ ਕੋਏ, ਸੁਖ ਮੇ ਸਿਮਰਨ ਜੋ ਕਰੇ ਦੁੱਖ ਕਾਹੇ ਕੋਏ।
0: ਦੁੱਖ ਕਿਵੇਂ ਆ ਜਾਏਗਾ? ਜੇ ਪਹਿਲਾਂ ਦੀਵਾ ਜਗ ਰਿਹਾ ਹਨੇਰਾ ਕਿਵੇਂ ਆ ਜਾਏਗਾ? ਬਾਬਾ ਜੀ ਬਚਨ ਕਰਦੇ ਸਨ, ਜੇ ਦੁੱਖਾਂ ਦਾ ਕੋਈ ਐਸਾ ਚਮਤਕਾਰ ਆ ਵੀ ਗਿਆ ਹੈ ਤਾਂ ਮਾਲਕ ਦੀ ਮਿਹਰ ਦਾ ਸਦਕਾ ਸੂਲੀ ਦੀ ਸੂਲ ਬਣ ਜਾ ਸਕਦਾ, ਸੂਲੀ ਦੀ ਸੂਲ ਬਣ ਜਾ। ਮਰਦਾਨੇ ਨੂੰ ਦੁੱਖ ਵੇਲੇ ਫਿਰ ਗੁਰੂ ਨਾਨਕ ਦੇਵ ਤੇ ਆਇਆ, ਉਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਛੁਡਾਓ। ਹਜ਼ੂਰ ਮੱਤੀ ਵਿਚ ਬੈਠੇ ਸਨ, ਨੇਤਰ ਖੋਲੇ, ਪਾ ਲਿਆ ਜੀ ਸੱਚੇ ਪਾਤਸ਼ਾਹ, ਮਰਦਾਨਾ ਯਾਦ ਪਿਆ ਕਰਦਾ, ਸੱਚੇ ਪਾਤਸ਼ਾਹ ਕਿੱਥੇ ਹੈ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਬਾਲਿਆ ਗੱਲ ਵਿਚ ਫਾਸੀ ਦਾ ਰਸਤਾ ਪਿਆ ਹੋਇਆ। ਆਖੋ ਸ੍ਰੀ ਵਾਈ ਭਾਈ ਬਾਲੇ ਨੇ ਕਿਹਾ ਮਹਾਰਾਜ ਮਰਨ ਦਿਓ ਮਰਦਾਨੇ ਨੂੰ। ਆਖੋ ਸ੍ਰੀ ਵਾਈ ਕਦੇ ਕਹਿੰਦਾ ਰੋਟੀ ਚਾਹੀਦੀ, ਕਦੇ ਕਹਿੰਦਾ ਪਾਣੀ ਚਾਹੀਦਾ, ਐਵੇਂ ਦੁਖੀ ਦਿੰਦਾ ਰਹਿੰਦਾ। ਪਰ ਦਿਆਲੂ ਗੁਰੂ ਜੀ ਮਿੱਠ ਬੋਲਣਾ ਜੀ ਹਰ ਸੱਜਣ ਸਾਮੀ ਮੇਰ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਕੋਲਾ ਦਿੱਤਾ। ਇਹ ਪੂਰੇ ਗੁਰੂ ਦੀ ਵਡਿਆਈ ਹੈ। ਹਜ਼ੂਰ ਕਹਿਣ ਲੱਗੇ ਵਾਲਿਆ ਮਰ ਜਾਣੇ ਨੂੰ ਮਰਦਾਨਾ ਬਣਾਇਆ ਹੈ, ਚੱਲ ਉਹਦੀ ਰੱਖਿਆ ਕਰ। ਹਜ਼ੂਰ ਆਏ ਮਰਦਾਨੇ ਦੀ ਗੱਲ ਉੱਤੇ, ਜਿਸ ਨੇ ਫਾਸੀ ਦਾ ਰਸਤਾ ਕੱਢਿਆ ਤੇ ਬਾਦਸ਼ਾਹ ਨੇ ਕੀਤੇ ਦਰਸ਼ਨ, ਇਹ ਕੌਣ ਆ ਗਏ ਹਨ? ਦਰਸ਼ਨ ਕਰਦੀਆਂ ਹੀ ਬਾਦਸ਼ਾਹ ਜਿਹੜਾ ਸੀ ਇਹਦਾ ਮਨ ਮੋਹ ਹੋ ਗਿਆ।

ਤੁਸੀਂ ਕੌਣ ਹੋ? ਮਰਦਾਨੀ ਨੇ ਕਿਹਾ ਕੌਣ ਕੀ ਪੁੱਛਦਾ ਹੈ, ਆਪ ਨਿਰੰਕਾਰ ਗੁਰੂ ਨਾਨਕ ਹੈ। ਜਿਉਂ ਜੋ ਗੁਰੂ ਨਾਨਕ ਦਾ ਨਾਮ ਲਿਆ ਬਾਦਸ਼ਾਹ ਦੇ ਮਨ ਨੂੰ ਸ਼ਾਂਤੀ ਆ ਗਈ। ਹਜ਼ੂਰ ਕਹਿਣ ਲੱਗੇ ਤਿਰਛੀ ਨਿਗਾਹ ਨਾਲ ਤੱਕਿਆ, ਹੋ ਰਾਜਮ ਹੋ ਬਾਦਸ਼ਾਹ, ਬੇਦੋਸ਼ੀਆਂ ਨੂੰ ਮਾਰਨਾ ਪਾਪ ਹੈ, ਆਖੋ ਇਹਦਾ ਬਦਲਾ ਦੇਣਾ ਪਵੇ। ਸੱਚ ਦਾ ਨਿਆਂ ਕਰ, ਤਪ ਕਰਕੇ ਤੈਨੂੰ ਰਾਜ ਮਿਲਿਆ, ਰਾਜ ਤਰਹਿ ਕੇ ਪਾਪ ਕਰਦਾ ਹੈ, ਯਾਦ ਰੱਖ ਅਨਕਾਏ ਰਾਤੜਿਆ ਵਾਟ ਜਹੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਖੋਏ ਨਾ। ਗੁਰੂ ਦਾ ਉਪਦੇਸ਼ ਸੁਣ ਕੇ ਬਾਦਸ਼ਾਹ ਚਰਨਾਂ ਤੇ ਬਹਿ ਪਿਆ, ਹਜ਼ੂਰ ਨੇ ਸਿੱਧੇ ਰਸਤੇ ਪਾਇਆ, ਬਾਦਸ਼ਾਹ ਸਿੱਖ ਬਣ ਗਿਆ। ਹਜ਼ੂਰ ਕਹਿਣ ਲੱਗੇ ਸਵਾਸ ਸਵਾਸ ਜਪਿਆ ਕਰ, ਸ੍ਰੀ ਵਾਰ ਬਾਣੀ ਪੜਿਆ ਕਰ, ਸੱਚ ਦਾ ਨਿਆਂ ਕਰਿਆ ਕਰ, ਬਾਦਸ਼ਾਹ ਸਿੱਖ ਹੋ ਗਿਆ, ਸਾਰਾ ਰਾਜ ਸਿੱਖ ਹੋ ਗਿਆ। ਹਜ਼ੂਰ ਤੁਰਨ ਲੱਗੇ, ਲੈ ਮਰਦਾਨੇ ਅਸੀਂ ਤਾਂ ਚੱਲਦੇ ਹਾਂ, ਤੂੰ ਇੱਥੇ ਰਹੋ ਮਹਾਰਾਜ, ਮੈਂ ਤੁਹਾਡੇ ਨਾਲ ਵੀ ਅੱਗੇ ਆਖੋ ਸ੍ਰੀ ਵਾਰ ਕਿਉਂ ਮਰਦਾਨੇ? ਦੱਸ ਮਹਾਰਾਜ ਪਤਾ ਲੱਗ ਨਾਲ ਤੁਰ ਕੇ ਅੱਜ ਫਿਰ ਮਰਦਾਨਾ ਭੁੱਲ ਗਿਆ ਆਖੋ ਸ੍ਰੀ ਵਾਰ। ਇਨਸਾਨ ਭੁੱਲਣ ਹਾਰ ਹੈ ਪਿਆਰੇ, ਯਾਦ ਰੱਖੋ ਉਹ ਇਨਸਾਨ ਹੀ ਨਹੀਂ ਹੈ ਜਿਹੜਾ ਭੁੱਲਦਾ ਨਹੀਂ, ਪਰ ਭੁੱਲਦਾ ਤਾਂ ਜ਼ਰੂਰ ਹੈ, ਪਰ ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ। ਆਖੋ ਸ੍ਰੀ ਵਾਰ, ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ। ਜੇ ਭੁੱਲ ਮੰਨ ਕੇ ਗੁਰੂ ਦੇ ਚਰਨਾਂ ਤੇ ਢਹਿ ਪਵੇ ਫਿਰ ਗੁਰੂ ਨਹੀਂ ਬਖਸ਼ੇਗਾ, ਜ਼ਰੂਰ ਬਖਸ਼ੇਗਾ। ਨਾਨੇ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਭਰਿਆ। ਇਹ ਬਣਿਆ ਜੀ, ਬੱਚਾ ਕਿਤਨੀਆਂ ਗਲਤੀਆਂ ਕਿਉਂ ਨਾ ਕਰ ਲਵੇ, ਪਰ ਜੇ ਬਾਪੂ ਦੇ ਚਰਨਾਂ ਤੇ ਢਹਿ ਪਵੇ, ਬਾਪੂ ਮੇਰੀਆਂ ਪਿਛਲੀਆਂ ਭੁੱਲਾਂ ਮਾਫ਼, ਅੱਗੇ ਤਾਂ ਮੈਂ ਗਲਤੀ ਨਹੀਂ ਕਰਾਂਗਾ। ਕੋਈ ਹੈ ਐਸਾ ਬਾਪੂ ਜਿਹੜਾ ਮਾਫ਼ ਨਾ ਕਰੇ? ਕਰ ਦਿੰਦਾ, ਜ਼ਰੂਰ ਕਰ ਦਿੰਦਾ, ਪਰ ਬੱਚੇ ਨੂੰ ਵੀ ਚਾਹੀਦਾ ਹੈ ਅੱਗੇ ਵਾਸਤੇ ਗਲਤੀਆਂ ਨੂੰ ਕਰ ਦੇ।

ਸਿੱਖ ਦਾ ਅਰਥ ਹੀ ਇਹ ਹੈ ਵੀ ਸਿੱਖੀ ਸਿੱਖਿਆ ਲੈਣ ਵਾਲੇ ਨੂੰ ਸਿੱਖ ਫਿਰ ਜਿਹੜਾ ਹਰ ਵੇਲੇ ਸਿੱਖਦਾ ਰਹੇ ਉਹ ਸਿੱਖ ਸਿੱਖ ਨਾਮ ਹੀ ਉਸੇ ਦਾ ਹੈ ਜੋ ਹਰ ਵੇਲੇ ਸਿੱਖਦਾ ਬਾਬਾ ਜੀ ਬਖਸ਼ਿਸ਼ ਕਰਦੇ ਸਨ ਬਚਨਾਂ ਦੁਆਰਾ ਸਿੱਖ ਮਾਇਆਧਾਰੀ ਹੋ ਜਾਵੇ ਤਾਂ ਵੀ ਸਿੱਖ ਜੇ ਰਾਜਾ ਮਹਾਰਾਜਾ ਬਣ ਜਾਵੇ ਤਾਂ ਵੀ ਸਿੱਖ ਜੇ ਸੰਤ ਬਣ ਗਿਆ ਤਾਂ ਵੀ ਸਿੱਖ ਸਿੱਖ ਕੀ ਸਿੱਖ ਭਾਈ ਗੁਰੂ ਦੀ ਸਿੱਖਿਆ ਸਿੱਖ ਆਖੋ ਸ੍ਰੀ ਵਾਹਿਗੁਰੂ ਸਿੱਖ ਨਾਮ ਹੀ ਵਿਦਿਆਰਥੀ ਦਾ ਸਿੱਖ ਦਾ ਅਰਥ ਸਟੂਡੈਂਟ ਕਿਉਂਕਿ ਸਿੱਖਣ ਵਾਲੇ ਨੂੰ ਕੁਛ ਮਿਲਦਾ ਹੈ ਜਿਹੜਾ ਕਹਿੰਦਾ ਮੈਂ ਸਿੱਖ ਲਿਆ ਉਹਨੇ ਕੁਝ ਨਹੀਂ ਸਿੱਖਿਆ ਬਾਣੀ ਚ ਆਇਆ ਸੋ ਅਜਾਨ ਕਹੇ ਮੈਂ ਜਾਣਾ ਉਹ ਅਜਾਨ ਜਿਹੜਾ ਕਹਿੰਦਾ ਮੈਂ ਜਾਣ ਲਿਆ ਕਹਿੰਦੀ ਸਾਰੀ ਦੁਨੀਆ ਕਾਟ ਨਕ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਪਰ ਪਤਾ ਉਸ ਵੇਲੇ ਲੱਗਦਾ ਜਿਸ ਵੇਲੇ ਵੇਖੀਏ ਮਨ ਦੀ ਖਾਰੀ ਕਿਤਨੀ ਕੁ ਵਸਤੂ ਹੈ ਕੋਈ ਹੈ ਹੀ ਪਟਾਰੀ ਕਿਵੇਂ ਖਾਲੀ ਪਈ ਹੈ ਸਕਣੀ ਪਈ ਤੋ ਜਿਸਨੇ ਜਾਣਿਆ ਉਹ ਕਹਿੰਦਾ ਨਹੀਂ ਸੋ ਅਜਾਨ ਕਹੇ ਮੈਂ ਜਾਣਾ ਜਾਣਨ ਹਾਰ ਨਾ ਛਾਨਾ ਰੇ ਕਾਹੇ ਰੇ ਬਕਬਾਦ ਲਾਇਓ ਨਾਮਦੇਵ ਜੀ ਕਹਿੰਦੇ ਪੰਤਾਂ ਨੂੰ ਮੁਖਾਤਬ ਕਰਕੇ ਕਾਹੇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੇ ਛੁਪਾਇਓ ਕਹਿੰਦੇ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਜਿਹੜਾ ਕਹਿੰਦਾ ਉਹਦੇ ਕੋਲ ਕੁਛ ਕਹਿ ਕਬੀਰ ਛੂਛਾ ਘੱਟ ਬੋਲੇ ਕਹਿ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਇਆ ਸੋ ਕਬੂ ਨਾ ਦੋ ਜਿਹੜਾ ਕਹਿੰਦਾ ਮੈਂ ਜਾਣੇ ਹੈ ਉਹਨੇ ਕੁਛ ਨਹੀਂ ਜਾਣੇ ਤੋ ਜਿਸਨੇ ਜਾਣੇ ਉਹ ਕਹਿੰਦਾ ਤੋ ਸਿੱਖ ਨੇ ਸਦਾ ਹੀ ਜਾਣਿਆ ਗੁਰੂ ਕਾ ਸਿੱਖ ਜੋ ਹੈ ਬਾਬਾ ਜੀ ਬਚਨ ਕਰਦੇ ਸਨ ਬਈ ਸਦਾ ਹੀ ਸਿੱਖਦਾ ਫਿਰ ਕੀ ਸਿੱਖ ਕਿਹੜੀ ਸਿੱਖਿਆ ਸਿੱਖ ਗੁਰੂ ਦੀ ਸਿੱਖਿਆ ਸਿੱਖ ਗੁਰੂ ਦੀ ਅੰਧਲੇ ਅੰਧ ਵਿਖੇ ਬਿਖਰਾਤੇ ਜਿਉਂ ਚਾਲੀ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਦੀ ਚਾਲੀ ਚਾਲੀ ਜੇ ਤੂੰ ਗੁਰੂ ਦਾ ਸਿੱਖਿਆ ਤਾਂ ਗੁਰੂ ਦੀ ਚਾਲੀ ਚਾਲੀ ਜੇ ਤੂੰ ਗੁਰੂ ਦੀ ਪ੍ਰਸੰਨਤਾ ਲੈਣੀ ਹੈ ਤਾਂ ਗੁਰੂ ਦੀ ਚਾਲੀ ਚਾਲੀ ਫਿਰ ਗੁਰੂ ਦੀ ਚਾਲੀ ਕਿਹੜੀ ਹੈ